0: ਈਸ਼ਾ ਆਕਾਸ਼ਵਾਣੀ ਸ੍ਰੀਨਗਰ ਬਾਬਾ ਜਿੱਤ ਚਾਚੀ ਮਿੰਟ ਸ਼ਬਦ ਸਾਨੀ ਦੁਮੈਲਾ ਨੂੰ ਕਰੂ ਹਨਾ ਇੰਤਜ਼ਾਰ
1: ਕਮਰਸ਼ੀਅਲ ਬ੍ਰਾਡਕਾਸਟਿੰਗ ਸਰਵਿਸ ਸ੍ਰੀਨਗਰ ਆਵਾਜ਼ ਜੋ ਆਪਕੇ ਕਾਰੋਬਾਰ ਕੋ ਏਕ ਨਈ ਉਡਾਨ ਦੇ ਕਿਆ ਆਪ ਚਾਹਤੇ ਹੈ ਕਿ ਆਪਕੀ ਸੋਚ ਆਪਕਾ ਕਾਰੋਬਾਰ ਹਰ ਦਿਲ ਮੇ ਜਗ੍ਹਾ ਬਣਾਏ ਤੋ ਦੇਰ ਕਿਸ ਬਾਤ ਕੀ ਰਾਬਿਤਾ ਕਰੇ ਕਮਰਸ਼ੀਅਲ ਬ੍ਰਾਡਕਾਸਟਿੰਗ ਸਰਵਿਸ ਸ੍ਰੀਨਗਰ ਕੇ ਸਾਥ ਔਰ ਆਪਣੇ ਬਿਜ਼ਨਸ ਕੋ ਦੀਜੀਏ ਏਕ ਨਈ ਉਡਾਨ ਏਕ ਨਈ ਪਹਿਚਾਨ ਪਾਪਾ
2: ਲਾਈਏ 3,000
3: ਕਿਉਂ ਬਈ
2: ਮੇਰੀ ਪਾਕਿਟ ਮਨੀ
3: ਅਰੇ ਅਭੀ ਤੋ ਸਿਰਫ 2,000 ਹੀ ਕੈਸ਼ ਹੈ
2: ਏ ਪਾਪਾ ਬੁਲੇਟ ਟ੍ਰੇਨ ਕੇ ਜ਼ਮਾਨੇ ਮੇ ਬੈਲ ਗਾੜੀ ਚਲਾ ਰਹੇ ਹੋ ਡਿਜੀਟਲ ਪੇਮੈਂਟ ਚਲਾਓ
3: ਹੈ
2: ਹੈ ਨਹੀਂ ਹਾਂ ਸਿੱਧੇ UPI ਸੇ ਪੇਮੈਂਟ ਕਰੋ ਇਟਸ ਈਜ਼ੀ
3: ਅਰੇ ਵਾਹ ਮੁਝੇ ਵੀ ਸਿਖਾਓ ਆਪਣੇ 1,000 ਲੈ ਜਾਓ
2: ਆਪਣਾ ਮੋਬਾਈਲ ਲਾਓ
3: ਲੈ ਲੈ
4: ਭਾਰਤ ਕਰਤਾ ਹੈ ਡਿਜੀਟਲ ਭੁਗਤਾਨ
5: ਹਰ ਲੈਣ ਦੇਣ ਅਬ ਹੈ ਆਸਾਨ

ਅਮੀਰੀ ਦਾ ਰੋਬ ਜਮੇਣੇ ਵਾਸਤੇ ਆਪਣੀ ਆਮਦਨੀ ਥੀ ਜ਼ਿਆਦਾ ਖਰਚ ਕਰਦੇ ਨੇ। ਤਸਾਮੀਨ, ਇਸ ਬਾਰੇ ਗੱਲਾਂ ਗਾ ਔਰ ਵੀ ਕਰ ਸਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪੇਸ਼ ਹੈ ਤੁਸਾਂ ਵਾਸਤੇ ਖੂਬਸੂਰਤ ਗੀਤ, ਤਾਂ ਆਵਾਜ਼ ਹੈ ਮੁਹੰਮਦ ਸਦੀਕ ਇਹਤਸ਼ਾਮਪੁਰੀ ਦੀ।

ਜੀ ਸਾਮੀਨ, ਤੁਸੀਂ ਇਹ ਗੀਤ ਸੁਣਿਆ ਤਾਂ ਆਵਾਜ਼ ਅਸੀਂ ਮੁਹੰਮਦ ਸਦੀਕ ਇਹਤਿਸ਼ਾਮ ਪੂਰੀ ਦੀ। ਤਾਂ ਸਾਮੀਨ, ਗੱਲ ਕਰਦੇ ਅਸਿਆਂ ਕਫਾਇਤਸ਼ਾਰੀ ਦੇ ਬਾਰੇ ਵੀ। ਸਾਮੀਨ, ਹਰ ਸ਼ਖਸ ਦੇ ਹਾਲਾਤ ਹਮੇਸ਼ਾ ਇੱਕ ਜਿਹੇ ਨਹੀਂ ਰਹਿੰਦੇ, ਇਸੀ ਵਾਸਤੇ ਹਰ ਮਹੀਨੇ ਦੀ ਆਮਦਨੀ ਵਿੱਚੋਂ ਕੁਝ ਨਾ ਕੁਝ ਜ਼ਰੂਰ ਬਚਣਾ ਚਾਹੀਏ। ਮੁਸ਼ਕਿਲ ਵੇਲੇ ਵੀ ਨਾ ਕੋਈ ਦੋਸਤ ਕੰਮ ਆਉਂਦਾ ਹੈ ਔਰ ਨਾ ਹੀ ਕੋਈ ਰਿਸ਼ਤੇਦਾਰ ਮਦਦ ਕਰਦਾ ਹੈ, ਸਿਰਫ ਬੱਚਤ ਕੀਤੀ ਦੀ ਰਕਮ ਹੀ ਉਸ ਵੇਲੇ ਸਾਰਾ ਦਿੰਦੀ ਹੈ। ਸਾਮੀਨ, ਇਨਸਾਨ ਦੀ ਖੁਆਇਸ਼ਾਂ ਔਰ ਜ਼ਰੂਰਤਾਂ ਕਦੇ ਵੀ ਨਹੀਂ ਮੁੱਕਦੀਆਂ। ਇਹ ਖੁਆਇਸ਼ ਪੂਰੀ ਹੁੰਦੀ ਹੈ, ਨਾਲ ਹੀ ਔਰ ਮੁਝ ਸਾਰੀ ਖੁਆਇਸ਼ਾਂ ਜੰਮ ਗਿੰਦੀਆਂ। ਇਸੀ ਵਾਸਤੇ ਹਰ ਖੁਆਇਸ਼ ਕੋ ਪੂਰਾ ਕਰਨੇ ਵਾਸਤੇ ਆਪਣੇ ਆਪ ਕੋ ਪਾਬੰਦ ਨਹੀਂ ਬਣਨਾ ਚਾਹੀਏ। ਸੱਚ ਤਾਂ ਇਹ ਹੈ ਕਿ ਇਨਸਾਨ ਕੋ ਆਪਣੀ ਆਮਦਨੀ ਦੇ ਮੁਤਾਬਕ ਹੀ

ਜੀ ਸਾਮੀਨ, ਆਰਫ ਹੁਸੈਨ ਤੈ ਸਾਥੀਆਂ ਦੇ ਗਾਏ ਦੇ ਇਸ ਲੋਕ ਗੀਤ ਦੇ ਨਾਲ ਹੀ ਅਸਤਿਆਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਦਿਓ ਕੱਲ੍ਹ 4 ਵਜੇ ਤੋਂ ਹੀ ਆਪਣੇ ਮੇਜ਼ਬਾਨ ਜਹਾਂਗੀਰ ਅਹਿਮਦ ਖਾਨ ਤਾਂ ਪਹਾੜੀ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਨਿਸਾ ਕੋ ਇਜਾਜ਼ਤ। ਅੱਛਾ ਜੀ, ਅੱਲਾ ਬੇਲੀ।

0: ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਅੱਛੇ ਵਿਸ਼ੇ ਉੱਪਰ ਵਿਚਾਰ ਕਰਨੀ ਹੈ ਅਤੇ ਉਹ ਹੈ ਗਲੋਬਲ ਮਾਪਿਆਂ ਦਾ ਦਿਵਸ। ਅੱਜ ਅਸੀਂ ਮਾਪਿਆਂ ਦੇ ਦਿਵਸ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਬੁਲਾ ਚੁੱਕੇ ਹਾਂ ਅਤੇ ਆਓ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ। ਉਹ ਹਨ ਜੀ ਸਰਦਾਰ ਕੰਵਲ ਨੈਣ ਸਿੰਘ ਜੀ। ਸਰਦਾਰ ਕੰਵਲ ਨੈਣ ਸਿੰਘ ਜੀ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ।
0: ਧੰਨਵਾਦ। ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਹੈ ਕਿ ਅੱਜ ਅਸੀਂ ਵਿਸ਼ੇਸ਼ ਇੱਕ ਮੁੱਦੇ ਦੇ ਬਾਰੇ ਗੱਲਬਾਤ ਕਰਾਂਗੇ, ਵਿਚਾਰ ਕਰਾਂਗੇ, ਉਹ ਹੈ ਗਲੋਬਲ ਮਾਪਿਆਂ ਦਾ ਦਿਵਸ। ਸੋ ਇਹ ਗਲੋਬਲ ਪੇਰੈਂਟਸ ਡੇ, ਇਸ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਦਾ ਪਿਛੋਕਣ ਕੀ ਹੈ, ਅੱਜ ਇਸ ਦੇ ਬਾਰੇ ਵਿਚਾਰ ਕਰਾਂਗੇ। ਸੋ ਕੰਵਲ ਨੈਣ ਸਿੰਘ ਜੀ, ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਅੱਜ ਅਸੀਂ ਸਰੋਤਿਆਂ ਨੂੰ ਇਹ ਸੁਣਾਉਣਾ ਚਾਹਾਂਗੇ ਕਿ ਇਸ ਦਾ ਪਿਛੋਕਣ ਕੀ ਹੈ, ਇਸਦਾ ਇਤਿਹਾਸ ਕੀ ਹੈ।
1: ਇਤਿਹਾਸ, ਇਸ ਮਾਪਿਆਂ ਦੇ ਦਿਵਸ ਦਾ ਇਤਿਹਾਸ ਇਹ ਹੈ
0: ਜੀ,
1: ਇਹ ਨੈਸ਼ਨਲ ਯੂਨਾਈਟਿਡ ਨੇ 2012 ਇੱਕ ਜੂਨ ਨੂੰ
0: ਜੀ
1: ਡਿਕਲੇਅਰ ਕੀਤਾ ਹੈ
0: ਜੀ,
1: ਜਿਸ ਨੂੰ ਕਹਿੰਦੇ ਨੇ ਘੋਸ਼ਿਤ ਕੀਤਾ ਹੈ
0: ਜੀ।
1: ਇਸ ਦਿਨ ਦੇ ਅੰਦਰ ਇਹ ਸਾਨੂੰ ਮਾਪਿਆਂ ਦੀ ਉਹਨਾਂ ਦੀ ਨਿਸ਼ਕਾਮ ਸੇਵਾ
0: ਜੀ
1: ਅਤੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਲਈ
0: ਜੀ
1: ਸਨਮਾਨਿਤ ਕਰਨਾ ਹੈ। ਇਸ ਨੂੰ ਇਹ ਦਿਨ ਉਸੇ ਦਿਨ ਡਿਕਲੇਅਰ ਕੀਤਾ ਗਿਆ ਹੈ ਯੂਨਾਈਟਿਡ ਨੇਸ਼ਨ ਵੱਲੋਂ
0: ਜੀ, ਕਿਉਂਕਿ ਕੰਵਲ ਨੈਣ ਜੀ, ਇਹ ਜਿਹੜਾ ਦਿਨ ਹੈ ਇਹ 1 ਜੂਨ ਨੂੰ ਮਨਾਇਆ ਜਾਂਦਾ ਹੈ ਪੂਰੇ ਦੁਨੀਆ ਦੇ ਵਿੱਚ, ਗਲੋਬਲ ਦੇ ਵਿੱਚ, ਅਤੇ ਅੱਜ ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ ਅਤੇ ਕੁਝ 17ਵੇਂ ਮਾਤਾ ਪਿਤਾ ਦੇ ਦਿਵਸ 'ਤੇ ਕਹਿਣਾ ਚਾਹਾਂਗੀ ਕਿ ਮਾਂ ਦੀ ਮਮਤਾ ਛਾਂ ਵਰਗੀ, ਪਿਓ ਦਾ ਸਾਥ ਪਹਾੜਾਂ ਵਰਗਾ। ਮਾਂ ਦੀ ਮਮਤਾ ਛਾਂ ਵਰਗੀ, ਪਿਓ ਦਾ ਸਾਥ ਪਹਾੜਾਂ ਵਰਗਾ, ਦੋਵਾਂ ਦੇ ਪਿਆਰ ਦੀ ਖੁਸ਼ਬੂ ਨਾਲ ਮੇਰਾ ਜੀਵਨ ਬਣਿਆ ਸੁਹਾਵਾ। ਮਾਂ ਦੇ ਹੱਥਾਂ ਦੀ ਰੋਟੀ ਵਿੱਚ ਪਿਆਰ ਦਾ ਮਿੱਠਾ ਸਵਾਦ ਵਸੇ, ਪਿਓ ਦੀ ਮਿਹਨਤ ਦੇ ਹਰ ਕਤਰੇ ਵਿੱਚ ਸਾਡੇ ਸੁਪਨਿਆਂ ਦਾ ਚਾਨਣ ਹੱਸੇ। ਜਦ ਵੀ ਆਈ ਔਖੀ ਘੜੀ ਦੋਵਾਂ ਨੇ ਹੌਸਲਾ ਬਖਸ਼ਿਆ ਏ, ਆਪਣੇ ਖੁਸ਼ੀਆਂ ਭੁਲਾ ਕੇ ਵੀ ਸਾਡਾ ਹਰ ਦੁੱਖ ਸਹਾਰਿਆ ਹੈ। ਅਤੇ ਕਮਨੈਨ ਜੀ, ਕਿਉਂਕਿ ਮਾਤਾ ਪਿਤਾ ਜਿਹੜੇ ਹਨ ਸਾਡਾ ਇੱਕ ਜ਼ਰੂਰੀ ਅੰਗ ਹਨ ਸਾਡੇ ਜੀਵਨ ਦਾ, ਉਹਨਾਂ ਤੋਂ ਬਗੈਰ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਜਾਂ ਕੋਈ ਵੀ ਗੱਲ ਜਿਹੜੀ ਹੈ ਉਹ ਸੋਚ ਵੀ ਨਹੀਂ ਸਕਦੇ ਹਾਂ। ਅਤੇ ਇਸ ਦੇ ਬਾਰੇ ਜਾਣਨਾ ਚਾਹਾਂਗੇ ਕਿ ਇਹ ਮਾਤਾ ਪਿਤਾ ਦਾ ਜਿਹੜਾ ਇਹ ਦਿਵਸ ਹੈ ਗਲੋਬਲ ਮਾਂ ਪਿਓ ਦਿਵਸ, ਇਸ ਦਾ ਮਤਲਬ ਜ਼ਰੂਰਤ ਕਿਉਂ ਪਈ, ਯਾਨੀ ਮਹੱਤਵ ਕੀ ਹੈ?
1: ਮਹੱਤਵ ਇਸ ਦਾ ਇਹ ਹੈ
0: ਜੀ,
1: ਜਿਹੜੀ ਮਾਂ ਹੈ ਪੋਇਟਰੀ ਵਿੱਚ ਜਿਹੜੀ ਮਾਂ ਠੰਡੀਆਂ ਛਾਵਾਂ ਹੁੰਦੀਆਂ ਨੇ
0: ਜੀ,
1: ਪਿਤਾ ਜਿਹੜਾ ਹੁੰਦਾ ਹੈ
0: ਜੀ
1: ਉਹ 'ਤੇ ਇੱਕ ਬਹੁਤ ਹੀ

0: ਆਪਣੇ ਕੰਮ ਕਾਜ ਲੱਗਿਆ ਹੋਇਆ
1: ਜੀ,
0: ਆਪਣੇ ਆਲ ਦੀ ਤਰਫ ਉਹਦਾ ਸਾਰਾ ਧਿਆਨ ਹੁੰਦਾ ਹੈ।
1: ਬਿਲਕੁਲ,
0: ਅਗਰ ਗੁਰਬਾਣੀ ਵੱਲ ਜਾਈਏ
1: ਜੀ,
0: ਮਾਤਾ ਮਤ ਤੇ ਪਿਤਾ ਸੰਤੋਖ ਦਾ ਸੰਕੇਪ ਸਾਨੂੰ ਮਿਲਦਾ ਹੈ
1: ਜੀ।
0: ਮਾਤਾ ਮਤ ਤੇ ਪਿਤਾ ਸੰਤੋਖ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਇਹ ਦਰਜ ਹਨ,
1: ਬਿਲਕੁਲ,
0: ਜਿਨ੍ਹਾਂ ਦੇ ਕਰਕੇ ਅਸੀਂ ਮਾਪਿਆਂ ਦੀ ਇਸ ਤਰੀਕੇ 'ਤੇ ਚੱਲਦੇ ਹਾਂ, ਕਿਉਂਕਿ ਮਾਪੇ ਜਿਹੜੇ ਹੁੰਦੇ ਨੇ ਹਮੇਸ਼ਾ ਬੱਚਿਆਂ ਨੂੰ ਪਹਿਲੇ ਅਧਿਆਪਕ ਹਨ।
1: ਬਿਲਕੁਲ ਜੀ, ਬਿਲਕੁਲ,
0: ਇਹ ਬਿਲਕੁਲ ਮਾਰਗ ਦਰਸ਼ਕ ਹੁੰਦੇ ਹਨ ਬੱਚਿਆਂ ਦੇ
1: ਜੀ।
0: ਇਹ ਬੱਚਿਆਂ ਨੂੰ ਪਿਆਰ, ਸੁਰੱਖਿਆ, ਸੰਸਕਾਰ ਅਤੇ ਜੀਵਨ ਦੀਆਂ ਮੁੱਢਲੀਆਂ ਸਿੱਖਿਆਵਾਂ ਦਿੰਦੇ ਹਨ। ਇਹ ਪਰਿਵਾਰਕ ਮੁੱਲਾਂ ਅਤੇ ਮਾਪਿਆਂ ਦਾ ਯੋਗਦਾਨ ਪਤੀ ਕਿਰਤ ਜਿਤਾ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਇਹ ਵੀ ਯੂਨਾਈਟਿਡ ਨੇਸ਼ਨ ਨੇ ਉਸ ਵਕਤ ਇਹ ਚੀਜ਼ਾਂ ਨਿਕਤ ਕੀਤੀਆਂ ਹਨ, ਇਹ ਰੂਲ ਬਣੇ ਹੋਏ ਹਨ
1: ਜੀ।
0: ਇੱਜ਼ਤ ਮਾਂ ਪਿਓ ਇਸ ਪਰਿਵਾਰ ਵਾਸਤੇ ਇਹਨਾਂ ਬੱਚਿਆਂ ਵਾਸਤੇ ਕੀ ਕਰਦਾ ਹੈ?
1: ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਹਿੰਦੇ ਹਨ ਨਾ ਕਿ ਕਿਸੇ ਨੇ ਖੂਬ ਲਿਖਿਆ ਹੈ ਕਿ ਨਾ ਮਾਂ ਰਹਿਣੀ ਨਾ ਪਿਓ ਬੰਦੇ ਆ, ਇੱਕ ਰਹਿਣਾ ਰੱਬ ਦਾ ਨਾਂ ਬੰਦੇ ਆ, ਹੈ ਨਾ। ਕਿਉਂਕਿ ਮਾਤਾ ਪਿਤਾ ਸਾਡੇ ਜੀਵਨ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਹਮੇਸ਼ਾ ਰਹਿਣਗੇ, ਅਸੀਂ ਹਰ ਇੱਕ ਫੈਸਲਾ ਉਹਨਾਂ ਤੋਂ ਲੈਂਦੇ ਹਾਂ, ਹਰ ਇੱਕ ਗੱਲ ਜਿਹੜੀ ਹੈ ਉਹਨਾਂ ਦੀ ਮੰਨਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹ ਜ਼ਰੂਰਤ ਕਿਉਂ ਪਈ ਹੈ? ਮੈਨੂੰ ਲੱਗਦਾ ਤੁਸੀਂ ਇਹ ਜ਼ਰੂਰ ਦੱਸ ਸਕਦੇ ਹੋ ਸਾਡੇ ਸਰੋਤਿਆਂ ਨੂੰ ਕਿ ਐਸਾ ਦਿਨ ਮਨਾਉਣ ਦੀ ਜ਼ਰੂਰਤ ਕਿਉਂ ਪਈ, ਕਿਉਂਕਿ ਸਾਡੀ ਮਾਤਾ ਜਿਹਨੇ ਸਾਨੂੰ ਜਨਮ ਦਿੱਤਾ ਹੈ।
0: ਐਸੀ ਗੱਲ ਇਹ ਹੈ
1: ਜੀ,
0: ਜਿਹੜੇ ਅੱਜ ਕੱਲ੍ਹ ਦਾ ਸਮਾਜ ਜਿਹੜਾ ਹੈ
1: ਜੀ,
0: ਉਹ ਸਾਰਾ ਮਾਂ ਪਿਓ ਨੂੰ ਥੋੜ੍ਹਾ ਪਿੱਛੇ ਰੱਖ ਕੇ ਅੱਗੇ ਚੱਲਦੇ ਹਨ।
1: ਬਿਲਕੁਲ,
0: ਜਿਹੜਾ ਮਾਂ ਪਿਓ ਹੈ
1: ਜੀ,
0: ਉਹ ਬੱਚਿਆਂ ਦੇ ਵਾਸਤੇ ਇਤਨਾ ਸੈਕਰੀਫਾਈਸ, ਮੈਂ ਕਹਿੰਦਾ ਕਿ ਲਾਈਫ
1: ਜੀ,
0: ਨਾ ਕਿ ਮਾਂ
1: ਜੀ,
0: ਬਲਕਿ ਪਿਓ ਵੀ ਆਪਣਾ ਸੈਕਰੀਫਾਈਸ ਜਿਤਨਾ ਵੀ ਜੀਵਨ ਦਾ ਹੈ ਉਹ ਇਹਨਾਂ ਬੱਚਿਆਂ ਵਾਸਤੇ ਨਿਕੁਤ ਕਰਦੇ ਹਨ। ਸਾਰਾ ਟਾਈਮ, ਸਾਰੀ ਕਮਾਈ, ਸਾਰੀ ਪ੍ਰਾਪਰਟੀ ਇਹਨਾਂ ਬੱਚਿਆਂ ਦੇ ਵਾਸਤੇ ਕਰਦੇ ਹਨ। ਮਗਰ ਜਿਹੜਾ ਅੱਜ ਦਾ ਸਮਾਜ ਹੈ, ਇਹ ਦਿਨ ਜ਼ਰੂਰਤ ਕਿਉਂ ਪਿਆ? ਅੱਜ ਦਾ ਸਮਾਜ ਐਸਾ ਹੈ, ਮਾਂ ਪਿਓ ਨੂੰ ਸਮਝਦੇ ਨੇ, ਜਦੋਂ ਬੱਚੇ ਦੀ ਸ਼ਾਦੀ ਹੋ ਜਾਂਦੀ ਹੈ ਤੇ ਮਾਂ ਪਿਓ ਨੂੰ ਅਲੱਗ ਸਮਝਦੇ ਨੇ, ਤੇ ਇਸ ਵਾਸਤੇ ਸਮਾਜ ਵਿੱਚ ਇਹ ਬਿੱਤਾਂ ਪੈਦਾ ਹੋ ਗਈਆਂ ਨੇ ਕਾਫੀ, ਜਿਨ੍ਹਾਂ ਦੇ ਕਰਕੇ ਇਹ ਜਿਹੜਾ ਗਲੋਬਲ ਪੇਰੈਂਟਸ ਡੇਜ, ਮਾਪਿਆਂ ਦਾ ਦਿਨ ਮਨਾਉਂਦੇ ਹਾਂ, ਇਹ ਉਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਹਰ ਬੰਦੇ ਨੂੰ ਇਸ ਦਿਨ ਦੇ ਵਾਸਤੇ, ਇਸ ਦਿਹਾੜੇ ਦੇ ਵਾਸਤੇ ਸੂਚਿਤ ਕੀਤਾ ਜਾਵੇ, ਤਾਂ ਕਿ ਹਰ ਕੋਈ ਬੱਚਾ ਬੱਚੀ ਆਪਣੇ ਮਾਪਿਆਂ ਦੀ ਇੱਜ਼ਤ, ਆਬਰੂ ਅਤੇ ਉਹਨਾਂ ਦੀ ਪੂਰੀ ਸੇਵਾ ਸੰਭਾਲ ਬੁਢਾਪੇ ਤੱਕ ਕਰਨ।
1: ਬਿਲਕੁਲ ਸਹੀ ਗੱਲ ਹੈ, ਕਿਉਂਕਿ ਅੱਜ ਦਾ ਦੌਰ ਹੀ ਐਸਾ ਚੱਲ ਪਿਆ ਜਿੱਥੇ ਕਿ ਸੋਸ਼ਲ ਮੀਡੀਆ ਦਾ ਇੰਨਾ ਦੌਰ ਹੈ, ਹੈ ਨਾ। ਅੱਜ ਕੱਲ੍ਹ ਸਾਡੇ ਨੌਜਵਾਨ, ਬੜੇ ਵੀ ਕਹਿ ਲਈਏ ਆਪਾਂ, ਘਰ ਦੇ ਵਿੱਚ ਬਜ਼ੁਰਗ ਵੀ ਕਾਫੀ ਸੋਸ਼ਲ ਮੀਡੀਆ ਦੇ ਨਾਲ, ਯਾਨੀ ਇਹ ਮੋਬਾਈਲ ਜਿਹੜਾ ਹੈ ਇਸ ਦੇ ਨਾਲ ਜੁੜੇ ਹੋਏ ਹਨ, ਅਤੇ ਇਸ ਦੇ ਕਾਰਨ ਆਪਣੇ ਮਾਤਾ ਪਿਤਾ ਨਾਲ ਉਹ ਗੱਲ ਜ਼ਿਆਦਾ ਨਹੀਂ ਕਰਦੇ, ਆਪਣੀਆਂ ਗੱਲਾਂ ਸਾਂਝੀਆਂ ਨਹੀਂ ਕਰਦੇ ਹਨ, ਸ਼ੇਅਰ ਨਹੀਂ ਕਰਦੇ ਹਨ, ਉਹਨਾਂ ਨਾਲ ਬੈਠ ਕੇ ਜਿਹੜਾ ਟਾਈਮ ਹੈ, ਸਮਾਂ ਹੈ, ਉਹ ਨਹੀਂ ਬਿਤਾਉਂਦੇ ਹਨ, ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਫੋਨ ਤਾਂ ਹੀ ਇਸਤੇਮਾਲ ਕਰਦੇ ਹਨ, ਅਤੇ ਇਸ ਦੇ ਕਾਰਨ ਕੀ ਹੁੰਦਾ ਹੈ, ਉਹਨਾਂ ਦੇ ਵਿੱਚ ਦੂਰੀ ਪੈ ਜਾਂਦੀ ਹੈ। ਜਦੋਂ ਆਪਣੀ ਗੱਲ ਪਹਿਲਾਂ ਕੀ ਹੁੰਦਾ ਸੀ ਕਮਲੈਨ ਸਿੰਘ ਜੀ, ਕਿ ਪਹਿਲਾਂ ਬੱਚੇ ਬੈਠ ਕੇ ਇੱਕੋ ਕਮਰੇ ਦੇ ਵਿੱਚ ਆਪਣੇ ਮਾਤਾ ਪਿਤਾ ਨਾਲ ਗੱਲਾਂ ਕਰਦੇ ਸਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਹੋਇਆ ਹੈ, ਹੈ ਨਾ, ਆਪਣਾ ਜਿਹੜਾ ਡੇਲੀ ਦਾ ਰੂਟੀਨ ਹੈ ਉਹ ਵੀ ਦੱਸਦੇ ਹਨ, ਪਰ ਅੱਜ ਜਿਹੜਾ ਹੈ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ?
0: ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜੀ ਸਾਡੇ ਸਮਾਜ ਵਿੱਚ ਫੋਨ ਇੱਕ ਐਸੀ ਚੀਜ਼ ਹੈ
1: ਜੀ,
0: ਕਿ ਸਾਰੀ ਅਗਰ ਯੂਜ਼ ਕਰਨ ਵਾਲਾ ਬੱਚਾ ਹੋਵੇ,
1: ਬਿਲਕੁਲ,
0: ਤੇ ਮਾਂ ਪਿਓ ਦਾ ਮੰਨਣ ਵਾਲਾ ਬੱਚਾ ਹੋਵੇ
1: ਜੀ ਜੀ,
0: ਉਹ ਬੱਚਾ ਕਿਸੇ ਹੱਦ ਤੱਕ ਤਰੱਕੀ ਦੀ ਰਾਹ ਲੈ ਸਕਦਾ, ਤਰੱਕੀ ਦੀ ਰਾਹ ਤੇ ਚੱਲ ਸਕਦਾ
1: ਜੀ।
0: ਮਗਰ ਸਾਡੀ ਕੁਛ ਸੋਸ਼ਲ ਐਸੀਆਂ ਸਥਿਤੀਆਂ ਨੇ
1: ਜੀ,
0: ਜਿਨ੍ਹਾਂ ਦੇ ਕਰਕੇ ਸਾਨੂੰ ਸਾਡੇ ਬੱਚੇ ਜਿਹੜੇ ਹਨ ਉਹ ਸੋਸ਼ਲ ਇਸ ਮੋਬਾਈਲ ਦੇ ਨਾਲ ਜੁੜ ਕੇ ਆਪਣੇ ਕੈਰੀਅਰ ਨੂੰ ਪਿੱਛੇ ਲੈ ਜਾਂਦੇ ਹਨ
1: ਜੀ।
0: ਨਾ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਕਿਸੇ ਨਾਲ ਗੱਲਬਾਤ ਹੁੰਦੀ ਹੈ, ਨਾ ਉਹ ਕਿਸੇ ਨੂੰ ਪੁੱਛਦੇ ਹਨ। ਅੱਜ ਕੱਲ੍ਹ ਜਿਹੜਾ ਫੋਨ ਹੈ, ਇੱਕਦਮ ਨੰਬਰ ਦਬਾਇਆ ਤੇ ਗੱਲ ਕਰ ਲਈ, ਪੁੱਛ ਲਈ, ਤੇ ਮਾਂ ਪਿਓ ਸਾਈਡ ਨੂੰ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਸਾਡੇ ਸਿੱਖ ਸਮਾਜ ਤੇ ਸਾਰਿਆਂ ਵਾਸਤੇ, ਜਿਤਨਾ ਵੀ ਹੈ ਸਾਰੀ ਸੋਸਾਇਟੀ ਵਾਸਤੇ ਹੈ, ਤੇ ਉਹ ਬੜਾ ਅਸਰ ਸਾਡੇ ਤੇ ਪੈ ਰਿਹਾ ਹੈ ਇਹਨਾਂ ਬਿੱਤਾਂ ਨੂੰ। ਇਸ ਕਰਕੇ ਇਹ ਯੂਨਾਈਟਿਡ ਨੇਸ਼ਨਸ ਨੇ ਇਹ ਦਿਨ ਨਿਕਤ ਕੀਤਾ ਕਿ ਸਮਾਜ ਨੂੰ ਕੁਛ ਦੇਣ ਦਿੱਤੀ ਜਾਵੇ, ਤਾਂ ਕਿ ਸਾਡੀ ਜਿਹੜੀ ਆਏ ਵਾਲੀ ਜਨਰੇਸ਼ਨ ਹੈ ਉਹ ਸੋਹਣੇ ਰਾਹ ਤੇ ਚੱਲ ਸਕੇ।
1: ਕਿਉਂਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚਾ ਜਿਹੜਾ ਥੋੜ੍ਹਾ ਜਿਹਾ ਬਾਲਿਗ ਹੋ ਜਾਂਦਾ ਹੈ ਅਤੇ ਉਹ ਸਭ ਕੰਮ ਆਪ ਹੀ ਕਰਦੇ ਹਨ, ਹੈ ਨਾ, ਅਤੇ ਸਾਡੀ ਕਲਚਰ ਵਿੱਚ, ਸਾਡੀ ਸੱਭਿਅਤਾ ਵਿੱਚ ਅਤੇ ਉਹਨਾਂ ਦੀ ਸੱਭਿਅਤਾ ਵਿੱਚ ਬਹੁਤ ਫਰਕ ਹੈ। ਹਾਲੇ ਆਉਣ ਵਾਲਾ ਸਮਾਂ ਵੀ ਮੈਨੂੰ ਲੱਗਦਾ ਇੰਨਾ ਦੂਰ ਨਹੀਂ ਕਿ ਜਦੋਂ ਸਾਡੇ ਇੱਧਰ ਵੀ ਉਹੀਓ ਹਾਲ ਹੋਵੇਗਾ, ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਰੂਟਸ ਨੂੰ, ਆਪਣੇ ਸਮਾਜ ਦੀ ਸੱਭਿਅਤਾ ਨੂੰ ਕਿਤੇ ਨਾ ਕਿਤੇ ਉਹ ਸੰਭਾਲ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਇੱਕ ਸੱਭਿਅਤਾ ਹੀ ਹੈ।

0: ਜਿੱਥੇ ਅਸੀਂ ਮਾਤਾ ਪਿਤਾ ਦੀ ਗੱਲ ਮੰਨਦੇ ਹਾਂ, ਉਹਨਾਂ ਨੂੰ ਅਦਬ ਸਤਿਕਾਰ, ਜਿਸ ਤਰ੍ਹਾਂ ਤੁਸੀਂ ਕਿਹਾ, ਸਭ ਤੋਂ ਪਹਿਲਾ ਫਰਜ਼ ਸਾਡਾ ਬਣਦਾ ਹੈ ਅਦਬ ਸਤਿਕਾਰ ਦੇਣਾ ਅਤੇ ਉਹਨਾਂ ਦੀ ਗੱਲ ਮੰਨਣਾ। ਅਤੇ ਅੱਜ ਕੱਲ੍ਹ ਦੇ ਸਮਾਜ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਕਿ ਵਕਤ ਬਦਲ ਰਿਹਾ ਹੈ ਅਤੇ ਵਕਤ ਦੇ ਬਦਲ ਦੇ ਨਾਲ ਨਾਲ ਅਸੀਂ ਆਪ ਵੀ ਬਦਲ ਰਹੇ ਹਾਂ, ਸਾਡੀ ਜਿਹੜੀ ਲਾਈਫ ਹੈ ਉਹ ਬਹੁਤ ਫਾਸਟ ਚੱਲ ਰਹੀ ਹੈ, ਫਿਰ ਕਿਤੇ ਨਾ ਕਿਤੇ ਸਾਨੂੰ ਆਪਣਾ ਜਿਹੜਾ ਸੱਭਿਆਚਾਰ ਹੈ, ਆਪਣੀ ਜਿਹੜੀ ਸੱਭਿਅਤਾ ਹੈ, ਉਸਨੂੰ ਨਾਲ ਲੈ ਕੇ ਜਾਣਾ ਹੈ।
1: ਜਿਹੜੀ ਸਾਡੀ ਸੱਭਿਅਤਾ ਹੈ ਅਗਰ ਧਰਮ ਨੂੰ ਮੁੱਖ ਰੱਖੀਏ
0: ਜੀ,
1: ਅਤੇ ਫਿਰ ਸਾਡਾ ਸਮਾਜ ਕਿਤੇ ਬਿਖਰ ਨਹੀਂ ਸਕਦਾ।
0: ਬਿਲਕੁਲ ਸਹੀ ਗੱਲ।
1: ਜਿਹੜਾ ਸਾਡਾ ਧਰਮ ਹੈ ਉਹ ਨਿਕਟ ਬਿਲਕੁਲ ਜਗ ਜੀਵਨ ਐਸਾ ਸੁਪਨੇ ਜੈਸਾ, ਇਹ ਜੀਵਨ ਇਸ ਤਰੀਕੇ ਨਾਲ ਸਾਡਾ ਧਰਮ ਹੀ ਜੀਵਨ ਜਾਚ ਹੈ। ਸਾਡੇ ਧਰਮ 'ਤੇ ਅਗਰ ਚੱਲੀਏ ਅਸੀਂ ਆਪਣੇ ਧਰਮ 'ਤੇ, ਆਪਣੇ ਨਿਤਨੇਮ 'ਤੇ, ਆਪਣੇ ਅੰਮ੍ਰਿਤ ਵੇਲੇ 'ਤੇ, ਸੁਬਹਾ ਸ਼ਾਮ ਆਪਣੇ ਪਾਠ ਪੂਜਾ ਨਾਲ ਲੱਗੀਏ, ਅਤੇ ਸਾਡੀ ਸਮਾਜ, ਸਾਡਾ ਘਰ, ਸਾਡਾ ਪਰਿਵਾਰ, ਜਿਤਨੇ ਵੀ ਸਾਡੇ ਆਲੇ ਦੁਆਲੇ ਸੋਸਾਇਟੀ ਹੈ, ਸੋਹਣੀਆਂ ਵੇਵਾਂ ਨਿਕਲਣਗੀਆਂ ਅਤੇ ਸੋਹਣੇ ਸਾਡੇ ਸਮਾਜ ਦੀ ਸੋਹਣੀ ਬਣਤਣ ਬਣੇਗੀ। ਅਗਰ ਅਸੀਂ ਦੇਖੀਏ ਇਹ ਜਿਹੜਾ ਦਿਨ ਹੈ ਗਲੋਬਲ ਡੇ ਆਫ ਪੇਰੈਂਟਸ
0: ਜੀ,
1: ਇਹ ਬਹੁਤ ਹੀ ਵਿਸ਼ਾ ਘੋਸ਼ਿਤ ਕੀਤਾ ਗਿਆ ਹੈ, ਕਿਉਂਕਿ ਇਹ ਦੇਖ ਕੇ ਜਿਹੜੀ ਸੋਸਾਇਟੀ ਵਿੱਚ ਇਹ ਬੁਰਾਈਆਂ ਪੈਦਾ ਹੋ ਗਈਆਂ, ਬਿਲਕੁਲ ਤਾਜ਼ਾ ਹੀ ਹੈ। 2012 ਵਿੱਚ 12 ਸਾਲ ਹੀ ਹੋਏ ਨੇ ਕਿ 12 13 ਸਾਲ 14 ਸਾਲ ਹੋ ਗਏ ਨੇ, 14 ਸਾਲ ਚੱਲਦਾ ਹੈ, ਅੱਜ ਕੱਲ੍ਹ ਤੋਂ 14 ਸਾਲ ਚੱਲੇਗਾ।
0: ਬਿਲਕੁਲ।
1: ਅਤੇ ਇਸ ਦੇ ਬਾਵਜੂਦ ਜਿਹੜਾ ਹੈ ਕਿ ਇਹ ਦੇਖੋ ਕਿਤਨਾ ਰੀਸੈਂਟਲੀ ਹੈ, ਜਦ ਤੱਕ ਸਾਡੀ ਸਮਾਜ ਵਿੱਚ ਬਿੱਤਾਂ ਪੈਦਾ ਨਹੀਂ ਹੋਈਆਂ ਤਦ ਤੱਕ ਇਹ ਜ਼ਰੂਰਤ ਕਿਉਂ ਪਈ ਆ? ਇਸ ਕਰਕੇ ਇਸਦੀ ਜ਼ਰੂਰਤ, ਇਸ ਦਿਨ ਦੀ ਜ਼ਰੂਰਤ ਇਸ ਕਰਕੇ ਪਈ ਆ, ਇਹ 1 ਜੂਨ 2012 ਨੂੰ ਇਸ ਦਿਨ ਨੂੰ ਪੇਰੈਂਟਸ ਡੇ ਘੋਸ਼ਿਤ ਕੀਤਾ ਗਿਆ ਹੈ।
0: ਕਿ ਗਲੋਬਲ ਪੇਰੈਂਟਸ ਡੇ, ਇਸਦਾ ਸੰਦੇਸ਼ ਕੀ ਹੈ?
1: ਇਸਦਾ ਸੰਦੇਸ਼ ਇਹ ਹੈ, ਮਾਪੇ ਜਿਹੜੇ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡੀ ਦੌਲਤ ਹਨ
0: ਜੀ, ਬਿਲਕੁਲ,
1: ਉਹਨਾਂ ਦਾ ਸਤਿਕਾਰ, ਉਹਨਾਂ ਦੀ ਸੇਵਾ, ਜਿਹੜਾ ਬੱਚਿਆਂ ਦਾ ਬਹੁਤ ਬਹੁਤ ਹੀ ਯੋਗਦਾਨ ਸੇਵਾ ਦਾ ਉਹਨਾਂ ਵਾਸਤੇ ਕਰਨਾ ਹੈ, ਕਿਉਂਕਿ ਬੱਚੇ ਜਿਹੜੇ ਅੱਜ ਕੱਲ੍ਹ ਦੇ ਹਨ ਸਾਰੇ ਹੀ ਸੈਪਰੇਸ਼ਨ ਕੇ ਲੱਗੇ ਹਨ, ਜਿਸ ਕਰਕੇ ਮਾਪਿਆਂ ਦੇ ਮਨ 'ਤੇ, ਮਾਪਿਆਂ ਦੇ ਸਰੀਰ 'ਤੇ, ਮਾਪਿਆਂ ਦੇ ਦਿਮਾਗ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਜਿਸ ਦੀ ਸਾਨੂੰ ਮਜਬੂਰੀ ਹੈ। ਮਾਪਿਆਂ ਦੇ ਪਿਆਰ ਜਿਤਨਾ ਹੁੰਦਾ ਬੱਚਿਆਂ ਦੀ ਤਰਫੋਂ, ਇਤਨਾ ਅਗਰ ਬੱਚਿਆਂ ਦੀ ਤਰਫੋਂ ਮਾਪੇ ਦਾ ਪਿਆਰ ਹੈ, ਉਹ ਘਰ ਖਿਲਦਾ ਅਤੇ ਫੁੱਲਦਾ ਹੈ। ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਮਾਜ ਦੀ ਬਿਦਤ ਨੂੰ ਦੂਰ ਕਰਨਾ ਹੈ।
0: ਅਤੇ ਕਵਲਨੈਨ ਸਿੰਘ ਜੀ, ਅੱਜ ਅਸੀਂ ਇਹ ਜਿਹੜਾ ਗਲੋਬਲ ਪੇਰੈਂਟਸ ਡੇ ਯਾਨੀ ਮਾਪਿਆਂ ਦਾ ਦਿਵਸ ਮਨਾ ਰਹੇ ਹਾਂ, ਅਤੇ ਕਹਿੰਦੇ ਹਨ ਕਿ ਮਾਤਾ ਪਿਤਾ ਰੱਬ ਦਾ ਰੂਪ ਹਨ ਅਤੇ ਇਹਨਾਂ ਦਾ ਸਤਿਕਾਰ ਕਰੀਏ, ਮਾਤਾ ਪਿਤਾ ਦਿਵਸ ਦੇ ਮੌਕੇ 'ਤੇ ਦਿਲੋਂ ਇਹਨਾਂ ਨੂੰ ਪਿਆਰ ਕਰੀਏ। ਅਤੇ ਇਹਨਾਂ ਨੂੰ ਪਿਆਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਤੁਸੀਂ ਹੁਣੇ ਹੀ ਕਿਹਾ ਕਿ ਸੈਪਰੇਸ਼ਨ ਦੀ ਗੱਲ ਤੁਸੀਂ ਕੀਤੀ ਹੈ, ਅਤੇ ਉਸਦੇ ਕਾਰਨ ਮੈਨੂੰ ਲੱਗਦਾ ਸਾਡੀ ਵਾਦੀ ਦੇ ਵਿੱਚ ਤਾਂ ਇਹ ਥੋੜ੍ਹਾ ਚਲਨ ਘੱਟ ਹੈ, ਪਰ ਬਾਹਰ ਅਸੀਂ ਰੋਜ਼ ਨਿਊਜ਼ ਵਿੱਚ ਵੀ ਸੁਣਦੇ ਹਾਂ ਕਿ ਓਲਡ ਏਜ ਜਿਹੜੇ ਹੋਮਸ ਨੇ, ਹੈ ਨਾ, ਉਹ ਖੁੱਲ੍ਹ ਗਏ ਨੇ ਬਹੁਤ ਜ਼ਿਆਦਾ, ਅਤੇ ਉਸਦੇ ਕਾਰਨ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਜਾਂ ਦੋਨੋਂ ਮੀਆਂ ਬੀਵੀ ਕੰਮ ਕਰਦੇ ਨੇ, ਜੋਬ 'ਤੇ ਜਾਂਦੇ ਨੇ ਅਤੇ ਬੱਚੇ ਵੀ ਸਕੂਲ ਚਲੇ ਜਾਂਦੇ ਨੇ ਜਾਂ ਅੱਗੇ ਕੋਈ ਜੋਬ ਕਰਨ ਲਈ, ਅਤੇ ਇਸਦੇ ਕਾਰਨ ਉਹਨਾਂ ਦੀ ਦੇਖਭਾਲ ਕਰਨ ਵਾਲਾ ਵੀ ਘਰ ਕੋਈ ਨਹੀਂ ਹੁੰਦਾ ਹੈ ਮਾਤਾ ਪਿਤਾ ਦੀ। ਅਤੇ ਜਿਹੜੇ ਅੱਜ ਦੇ ਸਾਡੇ ਪੇਰੈਂਟਸ ਨੇ ਉਹ ਵੀ ਇੱਕ ਬੋਝ ਸਮਝਦੇ ਨੇ ਕਿ ਮਾਤਾ ਪਿਤਾ ਨੂੰ ਅਸੀਂ ਕਿਸ ਤਰ੍ਹਾਂ ਪਾਲਣ ਪੋਸ਼ਣ ਕਰੀਏ, ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਅੱਜ ਅਗਰ ਅਸੀਂ ਕਿਸੇ ਸਟੇਜ 'ਤੇ ਹਾਂ, ਅੱਜ ਅਸੀਂ ਨੌਕਰੀ ਕਰ ਰਹੇ ਹਾਂ ਅਤੇ ਉਹ ਆਪਣੇ ਮਾਤਾ ਪਿਤਾ ਦੇ ਕਾਰਨ ਹੀ ਹਾਂ। ਅਤੇ ਤੁਹਾਡਾ ਇਸ ਦੇ ਬਾਰੇ ਕੀ ਰਾਏ ਹੈ ਕਿ ਐਸੀ ਚੀਜ਼ਾਂ ਜਿਹੜੀ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਹਨ?
1: ਮੈਂ ਆਪਣੀ ਜਿਹੜੀ ਮੇਰੀ ਆਪਣੀ ਸੋਚ ਹੈ
0: ਜੀ,
1: ਜਿੱਥੇ ਬੱਚੇ ਅਲੱਗ ਹੁੰਦੇ ਅਤੇ ਬੱਚੇ ਸਕੂਲ 'ਤੇ ਉਹ ਦੋਨੋਂ ਡਿਊਟੀ ਚਲੇ ਜਾਂਦੇ,
0: ਬਿਲਕੁਲ,
1: ਉਹਨਾਂ ਦੇ ਬੱਚਿਆਂ 'ਤੇ ਮਾਨਸਿਕ
0: ਜੀ
1: ਅਸਰ ਬਹੁਤ ਪੈਂਦਾ ਹੈ,
0: ਬਿਲਕੁਲ।
1: ਉਹਨਾਂ ਦੇ ਫੈਮਿਲੀ ਵਿੱਚ ਕੋਈ ਵੀ, ਮੈਂ ਇਹ ਦੇਖਿਆ ਕਿ ਜਦ ਤੱਕ ਉਹ ਆਪਣੇ ਫਾਦਰ ਇਨ ਲਾ ਨਾਲ, ਮਦਰ ਇਨ ਲਾ ਨਾਲ, ਉਹ ਕੁੜੀ ਜਾਂ ਮਰਦ ਆਪਣੇ ਮਾਪਿਆਂ ਨਾਲ ਬਿਲਕੁਲ ਗੱਠਜੋੜ ਨਹੀਂ ਰੱਖਦੇ, ਉਹਨਾਂ ਨੇ ਬੱਚਿਆਂ ਨੂੰ ਨਾ ਕੋਈ ਸਮਾਜ ਹੀ ਪਤਾ ਚੱਲਦੀ ਹੈ, ਨਾ ਕੋਈ ਸੁਸਾਇਟੀ ਦੀ ਪਤਾ ਚੱਲਦੀ ਹੈ, ਨਾ ਕੋਈ ਘਰ ਦੀ ਪਤਾ ਚੱਲਦੀ ਹੈ, ਨਾ ਛੋਟੇ ਬਟੇ ਦਾ ਤਹਿਜ਼ੀਬ ਰਹਿੰਦਾ ਹੈ, ਉਹਨੀ ਮਾਂ ਪਿਓ ਦੇ ਉਹ ਲਿਮਿਟਿਡ ਰਹਿੰਦੇ ਨੇ ਆਪਣੇ ਮਾਂ ਪਿਓ ਤੱਕ ਸੀਮਤ ਹੈ ਉਹਦੀ। ਇਸ ਕਰਕੇ ਸਾਡਾ ਜਿਹੜਾ ਪਹਿਲਾ, ਜਿਹੜੇ ਮਾਂ ਪਿਓ ਆਪਣੇ ਬੱਚੇ ਧੀ ਪੁੱਤਰ ਵਾਸਤੇ, ਆਪਣੇ ਲੜਕੀ ਲੜਕੇ ਵਾਸਤੇ ਇਤਨਾ ਤਿਆਗ ਕਰਦੇ ਨੇ
0: ਜੀ,
1: ਜਿਸ ਦੇ ਕਰਕੇ ਉਹ ਬੱਚੇ ਕਿਸੇ ਹੱਦ ਤੱਕ ਕੋਈ ਚੰਗੀ ਚੰਗੀਆਂ ਜਗ੍ਹਾ 'ਤੇ, ਕੋਈ IPS ਅਫਸਰ ਬਣਦਾ, ਕੋਈ IAS ਅਫਸਰ ਬਣਦਾ, ਕੋਈ ਟੀਚਰ ਬਣਦਾ, ਕੋਈ ਇੰਜੀਨੀਅਰ ਬਣਦਾ, ਕੋਈ ਡਾਕਟਰ ਬਣਦਾ, ਉਹਨਾਂ ਨੂੰ ਉਸ ਹੱਦ ਤੱਕ ਪਹੁੰਚਾ ਕੇ ਵੀ ਆਪਣੇ ਮਾਂ ਪਿਓਆਂ ਦਾ ਪੂਰਾ ਪੂਰਾ, ਅਗਰ ਮੈਂ ਕਹਿੰਦਾ ਕਿ ਉਹਨਾਂ ਕੋਲ ਧਰਮ ਦੀ ਸੋਝੀ ਘੱਟ ਹੋਣੀ ਆ, ਜਿਹੜੇ ਸਮਾਜ ਤੋਂ ਅਲੱਗ ਰਹਿੰਦੇ ਨੇ, ਜਿਹੜੇ ਜਿਹਨਾਂ ਨੂੰ ਧਰਮ ਦੀ ਸੋਝੀ ਹੈ ਉਹ ਮਾਂ ਪਿਓ ਤੋਂ ਅਲੱਗ नहीं रह सकते क्योंकि माँ

0: ਪਿਓ ਹੀ ਸਭ ਤੋਂ ਬੜੀ ਦੁਨੀਆਂ ਦੀ ਦੌਲਤ ਹਨ। ਇਸ ਕਰਕੇ ਮਾਂ ਪਿਓ ਦੀ ਇੱਜ਼ਤ ਹਮੇਸ਼ਾ ਹਮੇਸ਼ਾ ਕਰਨੀ ਚਾਹੀਦੀ ਹੈ। ਮਾਂ ਪਿਓ ਜਿਸ ਦੇ ਘਰ ਆ ਉਸਦੇ ਘਰ ਰੱਬ ਹੈ, ਮਾਂ ਪਿਓ ਜਿਸ ਦੇ ਘਰ ਹੈ ਉਸਦੇ ਘਰ 36 ਪਦਾਰਥ ਨੇ, ਨਾ ਉਨੀਆਂ ਦੇ 12 ਸਿੱਧੀਆਂ ਨੇ। ਮਾਂ ਪਿਓ ਸਭ ਤੋਂ ਬੜੀ ਦੁਨੀਆਂ ਦੀ ਦੌਲਤ ਹੈ,
1: ਬਿਲਕੁਲ, ਕਿਉਂਕਿ ਜਿਸ ਘਰ ਵਿੱਚ ਮਾਂ ਪਿਓ ਹੱਸਦੇ ਨੇ ਉਹ ਘਰ ਸੱਚੀ ਜੰਨਤ ਹੁੰਦੀ ਹੈ। ਉਹਨਾਂ ਦੀ ਇੱਜ਼ਤ ਕਰਨ ਵਾਲਾ ਹਰ ਇਨਸਾਨ ਮੁਕੱਦਰ ਵਾਲਾ ਹੁੰਦਾ ਹੈ। ਆਓ ਅੱਜ ਅਸੀਂ ਵੀ ਇਹ ਵਾਅਦਾ ਕਰੀਏ ਕਿ ਉਹਨਾਂ ਦਾ ਮਾਣ ਵਧਾਵਾਂਗੇ, ਜਿਨ੍ਹਾਂ ਸਾਨੂੰ ਜੀਣਾ ਸਿਖਾਇਆ ਉਹਨਾਂ ਨੂੰ ਕਦੇ ਨਾ ਭੁਲਾਵਾਂਗੇ। ਅਤੇ ਇਹ ਮਾਤਾ ਪਿਤਾ ਦਾ ਪਿਆਰ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਹੈ, ਇਹ ਖਜ਼ਾਨਾ ਹੈ ਜਿਸ ਨੂੰ ਅਸੀਂ ਸਾਂਭ ਕੇ ਰੱਖਣਾ ਹੈ। ਅਤੇ ਇਸ ਮਾਤਾ ਪਿਤਾ ਦੇ ਜਿਹੜਾ ਦਿਵਸ ਹੈ, ਇਸ ਦਾ ਉਦੇਸ਼ ਹੁੰਦਾ ਹੈ ਹਰ ਸਾਲ, ਜਿਵੇਂ ਤੁਸੀਂ ਕਿਹਾ ਥੋੜ੍ਹਾ ਹੀ ਸਮੇਂ ਹੋਇਆ, 2012 ਤੋਂ ਇਹ ਸ਼ੁਰੂ ਹੋਇਆ ਹੈ, ਉਸ ਤੋਂ ਪਹਿਲਾਂ ਜਿਹੜੀ ਇਸ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ ਸੀ, ਕਿਉਂਕਿ ਉਸ ਤੋਂ ਪਹਿਲੇ ਦਾ ਮਾਹੌਲ ਅਤੇ ਅੱਜ ਦਾ ਮਾਹੌਲ ਕੁਝ ਹੋਰ ਹੈ। ਅਤੇ ਅੱਜ ਜਿਹੜਾ 2012 ਤੋਂ ਇਹ ਸ਼ੁਰੂ ਹੋਇਆ ਹੈ ਕਿ ਸਾਨੂੰ ਇਹ ਦਿਨ ਮਨਾਉਣ ਦੀ ਜ਼ਰੂਰਤ ਪਈ, ਅਤੇ ਹਰ ਸਾਲ ਇਸਦਾ ਕੁਛ ਨਾ ਕੁਛ ਥੀਮ ਹੈ ਜਿਸ 'ਤੇ ਆਧਾਰਿਤ ਪੂਰਾ ਸਾਲ ਜਿਹੜਾ ਹੈ ਉਹ ਤਿਆਰੀ ਕੀਤੀ ਜਾਂਦੀ ਹਨ। ਕਿਉਂਕਿ 2026 ਦਾ ਜਿਹੜਾ ਥੀਮ ਹੈ ਉਹ ਰੱਖਿਆ ਗਿਆ ਮਾਪਿਆਂ ਲਈ ਇਕੱਠੇ ਹੋ, ਯਾਨੀ ਸਾਨੂੰ ਆਪਣੇ ਮਾਤਾ ਪਿਤਾ ਦੇ ਲਈ ਇਕੱਠੇ ਹੋਣਾ ਪੈਣਾ ਹੈ। ਅਤੇ ਇਸ ਥੀਮ 'ਤੇ, ਯਾਨੀ ਇਸ ਮਾਪਿਆਂ ਲਈ ਇਕੱਠੇ ਹੋਣ 'ਤੇ ਥੋੜ੍ਹਾ ਜਿਹਾ ਚਾਨਣਾ ਪਾਈਏ ਅਸੀਂ।
0: ਸੰਖੇਪ ਵਿੱਚ ਮੈਂ
1: ਜੀ
0: ਇਹ ਕਹਿੰਦਾ ਕਿ ਇਹ ਦਿਨ ਲੋਕਾਂ ਨੇ ਆਪਣੇ ਮਾਪਿਆਂ ਦੇ ਯੋਗਦਾਨ ਨੂੰ ਯਾਦ ਕਰਨ ਵਾਸਤੇ, ਉਹਨਾਂ ਦਾ ਸਤਿਕਾਰ ਕਰਨ ਵਾਸਤੇ
1: ਜੀ,
0: ਉਹਨਾਂ ਦਾ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
1: ਬਿਲਕੁਲ,
0: ਇਹ ਦਿਨ ਜਿਹੜਾ ਹੈ ਇਹ ਮਾਪਿਆਂ ਨੂੰ, ਹਰ ਕਿਸੇ ਸਮਾਜੀ ਬੰਦੇ ਨੂੰ
1: ਜੀ,
0: ਸੋਚ ਸਮਝ ਵਾਲੇ ਅਧਿਆਪਕ ਨੂੰ,
1: ਬਿਲਕੁਲ
0: ਸੋਚ ਸਮਝ ਵਾਲੇ ਬੰਦੇ ਨੂੰ ਇਹ ਪਤਾ ਚੱਲਣਾ ਹੈ ਕਿ ਸਾਡੇ ਘਰ ਮਾਂ ਪਿਓ ਨੇ, ਕੋਈ ਰਿਟਾਇਰ ਆ ਉਹ ਬਜ਼ੁਰਗਾਂ ਵਿੱਚ ਹੀ ਹੋ ਜਾਂਦੇ ਨੇ ਮੁਜਰਾ, ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਦੇਖਭਾਲ ਕਰੀਏ, ਉਹਨਾਂ ਦੀ ਹਰ ਪੱਖੋਂ
1: ਜੀ
0: ਸੇਵਾ ਕਰਦੇ ਰਹੀਏ, ਤਾਂ ਕਿ ਸਾਡੇ ਘਰ ਦਾ ਜਿਹੜਾ ਸੰਤੁਲਨ ਹੈ ਉਹ ਬਿਲਕੁਲ ਠੀਕ ਰਹੇ, ਤਾਂ ਕਿ ਸਾਡੇ ਘਰ ਵਿੱਚ ਖੁਸ਼ੀਆਂ ਖੇੜੀਆਂ, ਹਰ ਕੋਈ ਬੰਦਾ ਖੁਸ਼ ਅਤੇ ਖੁਸ਼ਹਾਲ ਰਹੇ। ਸਮਾਜ ਐਸਾ ਹੈ ਕਿ ਮਾਂ ਪਿਓ ਨੂੰ ਸਮਾਜੀ ਤੌਰ ਐਸੇ ਵੀ ਲੋਕ ਨੇ ਜਿਹੜੇ ਬਜ਼ੁਰਗਾਂ ਨੂੰ ਪੂਰੀ ਆਪਣੀ ਤਵੱਜਾ ਨਹੀਂ ਦਿੰਦੇ, ਜਿਸ ਕਰਕੇ ਉਹ ਮਾਂ ਪਿਓ ਵਿਚਾਰੇ ਖਰਾਬ ਹੋ ਜਾਂਦੇ ਨੇ, ਭਾਵੇਂ ਇਹਨਾਂ ਦੇ ਕੋਲ ਕੁਛ ਹੈ ਜਾਂ ਨਹੀਂ ਹੈ। ਅਤੇ ਜਿਹਨਾਂ ਮਾਵਾਂ ਕੋਲ ਐਸੇ ਵੀ ਬੱਚੇ ਹਨ ਜਿਹਨਾਂ ਦੇ ਮਾਂ ਪਿਓ ਕੋਲ ਕੁਛ ਨਹੀਂ ਹੈ, ਮਗਰ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਇੱਜ਼ਤ, ਬਹੁਤ ਬਹੁਤ ਮਾਣ ਦਿੰਦੇ ਹਨ, ਇਹ ਇਸਦਾ ਸੰਖੇਪ ਤੌਰ ਹੈ
1: ਜੀ। ਕਿਉਂਕਿ ਕਮਲਨ ਸਿੰਘ ਜੀ, ਇਹ ਦਿਨ ਅਸੀਂ ਜਿਹੜਾ ਅੱਜ ਮਨਾ ਰਹੇ ਹਾਂ ਹੈ ਨਾ, ਗਲੋਬਲ ਮਾਪੇ ਦਿਵਸ, ਜਿੱਥੇ ਕਿ ਅੱਜ ਸਮਾਜ ਦੇ ਵਿੱਚ ਮਾਤਾ ਪਿਤਾ ਸਾਡੇ, ਅਸੀਂ ਇਹ ਭੁੱਲ ਜਾਂਦੇ ਹਾਂ ਪਹਿਲੀ ਗੱਲ ਕਿ ਜਿਸ ਤਰ੍ਹਾਂ ਅਸੀਂ ਮਾਤਾ ਪਿਤਾ ਨਾਲ ਸਾਡਾ ਰਿਸ਼ਤਾ ਹੈ, ਤਾਂ ਸਾਡਾ ਰਿਸ਼ਤਾ ਜਿਹੜਾ ਹੈ ਆਪਣੀ ਫੈਮਿਲੀ ਜਿਹੜੀ ਹੈ, ਯਾਨੀ ਪਿਤਾ ਦੇ ਭਰਾ, ਉਹਨਾਂ ਦੀ ਭੈਣਾਂ, ਆਪਣੇ ਮਾਤਾ ਦੇ ਭੈਣ ਭਰਾ, ਯਾਨੀ ਕਿ ਕਿਤੇ ਨਾ ਕਿਤੇ ਅਸੀਂ ਕੀ ਸੋਚਦੇ ਹਾਂ ਕਿ ਉਹ ਸਾਡੇ 'ਤੇ ਬੋਝ ਨੇ, ਕਿ ਉਹਨਾਂ ਦੇ ਰਿਸ਼ਤੇਦਾਰੀ, ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਆਈਸੋਲੇਟ ਇਕੱਲਾ ਰਹਿਣਾ ਪਸੰਦ ਹੈ, ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਹੈ ਨਾ, ਅਤੇ ਉਹ ਨਹੀਂ ਚਾਹੁੰਦੇ ਕਿ ਸਾਡੇ ਘਰ ਕੋਈ ਆਵੇ ਜਾਵੇ, ਕਿਉਂਕਿ ਸਾਡੇ ਮਾਤਾ ਪਿਤਾ ਨਾਲ ਹੀ ਸਾਡੀ ਹੋਰ ਵੀ ਰਿਸ਼ਤੇਦਾਰੀ ਬਣਦੀ ਹੈ, ਸਾਡੇ ਘਰ ਜਿਹੜੀ ਭੂਆ, ਤਾਏ, ਚਾਚੇ, ਮਾਵੇਂ, ਮਾਸੀਆਂ, ਇਹ ਰਿਸ਼ਤੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਨੇ। ਸਾਡੇ ਘਰ ਜਿਹੜੇ ਛੋਟੇ ਬੱਚੇ ਹੁੰਦੇ ਨੇ, ਅਗਰ ਉਹਨਾਂ ਨੂੰ ਕਹਿ ਲਈਏ ਕਿ ਭੂਆ ਆਈ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਭੂਆ ਕੌਣ ਹੈ, ਮਾਸੀ ਕੌਣ ਹੈ, ਚਾਚੀ ਕੌਣ ਹੈ, ਸਭ ਨੂੰ ਤਾਂ ਉਹ ਅੰਕਲ ਆਂਟੀ ਹੀ ਕਹਿ ਦਿੰਦੇ ਹਨ, ਹੈ ਨਾ। ਤੁਹਾਡੀ ਕੀ ਰਾਏ ਇਸ ਬਾਰੇ ਕਿ ਰਿਸ਼ਤੇ ਜਿਹੜੇ ਮਾਪਿਆਂ ਦੇ ਨਾਲ ਹੀ?
0: ਮੈਂ ਕੱਲ ਹੀ ਆਬਰੂ ਇੱਕ ਮੈਗਜ਼ੀਨ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਭੂਆ ਦੇ ਬਾਰੇ ਪੜ੍ਹਦਾ ਸੀ
1: ਜੀ,
0: ਡਾਕਟਰ ਕਿਰਨਜੀਤ ਕੌਰ ਲਿਖਦੀ ਹੈ
1: ਜੀ,
0: ਉਹ ਦੱਸਦੀ ਹੈ ਕਿ ਭੂਆ,
1: ਹਾਂ,
0: ਉਹ ਜਦੋਂ ਪੇਕੇ ਘਰ ਆਉਂਦੀ ਹੈ ਉੱਥੇ ਪਰਜਾਈਆਂ ਹੁੰਦੀਆਂ ਨੇ
1: ਜੀ,
0: ਪਰਜਾਈਆਂ ਆਪਣੇ ਹੀ ਗੇਟ ਤੋਂ ਦੇਖ ਕੇ, ਮੈਂ ਛੋਟਾ ਉਸਦਾ ਕਨਕਲੂਜਨ ਦੱਸਣਾ,
1: ਜੀ ਜੀ ਜੀ,
0: ਆਪਣੇ ਗੇਟ ਤੋਂ ਦੇਖ ਕੇ ਉਹ ਸਾਰੀਆਂ ਆਪਣੇ ਆਪਾਂ ਵਿੱਚ ਗੱਲਾਂ ਬਾਤਾਂ ਕਰਦੀਆਂ ਨੇ
1: ਜੀ,
0: ਅਤੇ ਸਮਾਜ 'ਤੇ ਇਸ ਚੀਜ਼ ਦਾ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਅਤੇ ਅੱਜ ਕੱਲ੍ਹ ਦੇ ਜਿਹੜੇ ਰਿਸ਼ਤੇ ਹਨ, ਇਹ ਜਿਹੜੀ ਅੱਜ ਕੱਲ੍ਹ ਦੀ ਇਹ ਇੱਕ ਦੋ ਬੱਚਿਆਂ ਦੇ ਕਰਕੇ, ਕਿਤੇ ਭੈਣ ਨਹੀਂ ਹੈ, ਕਿਤੇ ਭਰਾ ਨਹੀਂ ਹੈ, ਕਿਤੇ ਭੂਆ ਨਹੀਂ ਹੈ, ਕਿਤੇ ਮਾਸੀ ਨਹੀਂ ਹੈ,
1: ਬਿਲਕੁਲ,
0: ਕਿਤੇ ਐਸੇ ਐਸੇ ਰਿਸ਼ਤੇ ਘੱਟ ਹੋ ਗਏ ਨੇ, ਬਹੁਤ ਘੱਟ ਰਿਸ਼ਤੇ ਹੋ ਗਏ ਨੇ, ਲਿਮਿਟਡ ਰਿਸ਼ਤੇ ਹੋ ਗਏ ਨੇ,
1: ਇੱਕ ਬੱਚਾ ਹੈ,
0: ਹਾਂ, ਕਿਤੇ ਇੱਕੇ ਬੱਚਾ, ਉਹ ਭਰਾ ਹੈ ਹੀ ਨਹੀਂ,
1: ਬਿਲਕੁਲ,
0: ਕਿਤੇ ਇੱਕ ਹੀ ਬੇਟੀ ਹੈ, ਉਸਦਾ ਭਰਾ ਨਹੀਂ ਹੈ, ਉਸਦੀ ਭੂਆ ਨਹੀਂ ਹੈ, ਉਸਦੀ ਮਾਸੀ ਨਹੀਂ ਹੈ। ਜਿਸ ਵਕਤ ਕੋਈ ਦੁੱਖ ਜਾਂ ਸੁੱਖ ਸਾਹਮਣੇ ਆ ਜਾਂਦਾ ਹੈ, ਉੱਥੇ
1: ਸਮੇਂ ਕੋਈ ਨਹੀਂ,
0: ਆਪਣੇ ਹੀ ਰਿਸ਼ਤੇਦਾਰ ਸਹੀਦੇ ਹਨ, ਉਸ ਵਕਤ ਯਾਰ ਦੋਸਤ ਬਿਲਕੁਲ ਸਾਹਮਣੇ ਨਹੀਂ ਆਉਂਦੇ।
1: ਤੇ
0: ਗੁਰੂ ਨਾਨਕ ਸਾਹਿਬ ਆਪਣੀ ਮਿਹਰ ਕਰਨ ਸਾਡੇ ਸਮਾਜ ਉੱਤੇ, ਉਹ ਸੋਹਣਾ ਹੀ ਸਾਰਿਆਂ ਨੂੰ ਗੁਰਬਾਣੀ ਦੇ ਤੌਰ 'ਤੇ ਅਗਰ ਦੇਖੀਏ
1: ਜੀ।

ਸਾਥੀਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗਲੋਬਲ ਪੇਰੈਂਟਸ ਡੇ, ਯਾਨੀ ਗਲੋਬਲ ਮਾਪਿਆਂ ਦਾ ਦਿਵਸ, ਜਿਹੜਾ 1 ਜੂਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸਾਥੀਓ, ਇਸ ਦੇ ਬਾਰੇ ਗੱਲਬਾਤ ਅੱਜ ਸਾਡੇ ਸਟੂਡੀਓ ਦੇ ਵਿੱਚ ਮੁੱਖ ਮਹਿਮਾਨ ਕਵਲ ਨੈਨ ਸਿੰਘ ਜੀ ਆਏ ਹੋਏ ਹਨ, ਜਿਨ੍ਹਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ। ਅਤੇ ਕਵਲ ਨੈਨ ਸਿੰਘ ਜੀ, ਕਿਉਂਕਿ ਇਹ ਮਾਪਿਆਂ ਦਾ

0: ਜਿਹੜਾ ਅਸੀਂ ਮਨਾਇਆ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਤਾ ਪਿਤਾ ਹਰ ਇੱਕ ਕੋਸ਼ਿਸ਼ ਕਰਦੇ ਹਨ, ਚਾਹੇ ਉਹਨਾਂ ਕੋਲ ਪੈਸਾ ਹੋਵੇ ਜਾਂ ਨਾ ਹੋਵੇ, ਉਹਨਾਂ ਕੋਲ ਹਰ ਇੱਕ ਚੀਜ਼ ਹੋਵੇ ਨਾ ਹੋਵੇ, ਮਗਰ ਆਪਣੇ ਬੱਚਿਆਂ ਤਾਂ ਹੀ ਸਾਰਾ ਕੁਝ ਪਹੁੰਚਾਉਂਦੇ ਹਨ। ਅੱਜ ਦੇ ਬੱਚੇ ਜਿੱਥੇ ਇੱਕ ਚੀਜ਼ ਹੈ, ਇੱਕ ਪੈਨਸਲ ਦੀ ਜ਼ਰੂਰਤ ਹੈ, ਅਤੇ ਉਹ ਦੋ ਦੋ ਚਾਰ ਚਾਰ ਪੈਨਸਲਾਂ ਵੀ ਮੰਗ ਲੈਂਦੇ ਹਨ, ਅਤੇ ਮਾਤਾ ਪਿਤਾ ਉਹਨਾਂ ਦੀ ਹਰ ਇੱਕ ਜ਼ਰੂਰਤ ਪੂਰੀ ਕਰਦਾ ਹੈ, ਚਾਹੇ ਉਸ ਕੋਲ ਪੈਸਾ ਹੋਵੇ ਨਾ ਹੋਵੇ, ਜੈਸੀ ਵੀ ਸਿਚੁਏਸ਼ਨ ਹੋਵੇ। ਇੱਕ ਬੱਚੇ ਨੂੰ ਇੱਕ ਵਧੀਆ ਸਕੂਲ, ਇੱਕ ਵਧੀਆ ਜੀਵਨ ਦਿੰਦੇ ਹਨ, ਇੱਕ ਵਧੀਆ ਰਹਿਣ ਸਹਿਣ, ਸਭ ਕੁਝ ਕੋਸ਼ਿਸ਼ ਅੱਜ ਦਾ ਮਾਤਾ ਪਿਤਾ ਕਰਦਾ ਹੈ ਕਿ ਕਿਸੇ ਵੀ ਪੱਖੋਂ ਮੇਰਾ ਬੱਚਾ ਜਿਹੜਾ ਉਹ ਪਿੱਛੇ ਨਾ ਰਵੇ। ਚੰਗੇ ਸਕੂਲਾਂ ਦੇ ਵਿੱਚ ਪੜ੍ਹਾਈ, ਅਗਰ ਟਿਊਸ਼ਨ ਦੀ ਮੰਗ ਕਰਦੇ ਹਨ ਬੱਚੇ ਵਧੀਆ, ਤਾਂ ਉਹ ਵੀ ਦਿੰਦੇ ਹਨ। ਨੌਜਵਾਨ ਬੱਚੇ ਬੱਚੀਆਂ ਜਿਹੜੇ ਹਨ, ਉਹ ਅਗਰ ਵਹੀਕਲਸ ਮੰਗਦੇ ਹਨ, ਉਹ ਵੀ ਬੱਚੇ ਅੱਜ ਕੱਲ੍ਹ ਦੇ ਮਾਤਾ ਪਿਤਾ ਦਿੰਦੇ ਹਨ। ਅਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਸਾਡੇ ਕੋਲ ਜ਼ਰੂਰਤਾਂ ਜਿਹੜੀਆਂ ਘੱਟ ਸਨ, ਇੰਨੀਆਂ ਜ਼ਰੂਰਤਾਂ ਨਹੀਂ ਸਨ, ਪਰ ਅਸੀਂ ਆਪਣੇ ਬੱਚਿਆਂ ਤਾਂ ਹੀ ਉਸ ਵੇਲੇ ਵੀ ਜਿਹੜੀਆਂ ਹਰ ਇੱਕ ਚੀਜ਼ ਪਹੁੰਚਾ ਸਕਦੇ ਸਾਂ ਜਿਹੜੀ ਕਿ ਉਸ ਟਾਈਮ ਦੀ ਜ਼ਰੂਰਤ ਸੀ। ਪਰ ਅੱਜ ਜਿਹੜੀ ਹੈ, ਅੱਜ ਅਸੀਂ ਬੱਚੇ ਅਗਰ ਇੱਕ ਚੀਜ਼ ਦੀ ਜ਼ਰੂਰਤ ਹੈ ਅਤੇ ਦੋ ਚੀਜ਼ਾਂ ਅਸੀਂ ਦੇ ਰਹੇ ਹਾਂ, ਤੁਹਾਨੂੰ ਕੀ ਲੱਗਦਾ ਹੈ ਇਹ ਬੱਚੇ ਦੇ ਅਸੀਂ ਨਾਲ ਵਿਤਕਰਾ ਕਰ ਰਹੇ ਹਾਂ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਅਗਰ ਦੂਜਾ ਬੱਚਾ ਲੈ ਕੇ ਉਸਨੂੰ ਦੇਖਦਾ ਅਤੇ ਉਸਨੂੰ ਅਸੀਂ ਉਸਦੀ ਬਰਾਬਰੀ ਕਰਨ ਲਈ ਕਰ ਰਹੇ ਹਾਂ?
1: ਨਹੀਂ, ਇਸ 'ਤੇ ਐਡਵਾਂਟੇਜ ਵੀ ਹਨ ਅਤੇ ਡਿਸਐਡਵਾਂਟੇਜ ਵੀ ਹਨ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਸਾਡੇ ਮਾਪੇ ਨੇ, ਜਾਂ ਅਸੀਂ ਮਾਪੇ ਬੜੇ ਬੱਚਿਆਂ ਦੇ ਹਾਂ,
0: ਬਿਲਕੁਲ,
1: ਇਹ ਸਾਰੀ ਗੱਲ ਹੈ ਘਰ ਦੀ ਉੱਨਤੀ ਦੀ।
0: ਬਿਲਕੁਲ, ਹਾਂ,
1: ਘਰ ਦੀ ਉੱਨਤੀ ਕਿਤਨੀ ਆ, ਮਤਲਬ ਘਰ ਦੀ ਤਰੱਕੀ ਕਿਤਨੀ ਹੈ ਜਾਂ ਘਰ ਦੀ ਇਨਕਮ ਕਿਤਨੀ ਹੈ, ਇਕੋਨਮੀ 'ਤੇ ਡਿਪੈਂਡ ਕਰਦਾ ਹੈ ਸਾਰੇ ਬੱਚਿਆਂ ਦੀ ਜਿਹਦੀ ਇਨਕਮ ਹੈ।
0: ਬਿਲਕੁਲ,
1: ਉਹਨਾਂ ਦੇ ਮਾਪਿਆਂ ਦੀ ਇਨਕਮ ਹੈ, ਅਤੇ ਕਿਸੇ ਮਾਪੇ ਦੀ ਇਨਕਮ ਬਹੁਤ ਘੱਟ ਹੈ
0: ਜੀ,
1: ਉਹ ਵਿਚਾਰਾ ਇਤਨਾ ਕੰਮ ਨਹੀਂ ਕਰਦਾ, ਅਤੇ ਜਿਤਨੀ ਉਹ ਆਪਣੇ ਦੋਣੇ ਮਾਪੇ
0: ਜੀ,
1: ਗਰੀਬ ਜਾਂ ਅਮੀਰ, ਇਹ ਦੋਣੇ ਆਪਣੀ ਲਾਈਫ ਨੂੰ ਸੈਕਰੀਫਾਈਸ ਕਰਕੇ
0: ਬਿਲਕੁਲ
1: ਆਪਣੇ ਬੱਚੇ ਨੂੰ ਹਰ ਕੋਈ ਚੀਜ਼ ਮੁਹੱਈਆ ਕਰਦੇ ਨੇ, ਹਾਏ ਕਿਸੇ ਤਰੀਕੇ ਮੇਰਾ ਬੱਚਾ ਪੜ੍ਹ ਜਾਵੇ, ਮੇਰਾ ਬੱਚਾ ਕਿਸੇ ਤਰੀਕੇ ਤਾਲੀਮ ਹਾਸਲ ਕਰ ਜਾਵੇ, ਇਹ ਕਿਸੇ ਗੰਦੇ ਰਸਤੇ 'ਤੇ, ਗਬਰੇ ਰਸਤੇ 'ਤੇ ਪਟਕ ਨਾ ਜਾਵੇ,
0: ਬਿਲਕੁਲ,
1: ਲੜਕੀ ਹੋਵੇ ਜਾਂ ਲੜਕਾ ਹੋਵੇ, ਸਾਡੀ ਕੋਸ਼ਿਸ਼ ਇਤਨੀ ਹੈ ਹਰ ਕਿਸੇ ਮਾਪੇ ਦੀ
0: ਜੀ।
1: ਮੈਂ ਤਾਂ ਸਮਝਦਾ ਜਿਹੜਾ ਵੀ ਪੜ੍ਹਿਆ ਲਿਖਿਆ ਮਾਂ ਪਿਓ ਆ ਜਾਂ ਅਨਪੜ੍ਹ ਮਾਂ ਪਿਓ ਆ, ਸਾਰਿਆਂ ਦਾ ਦਿਲੀ ਸ਼ੌਕ ਹੁੰਦਾ ਹੈ ਮੇਰਾ ਬੱਚਾ ਪੜ੍ਹ ਜਾਵੇ, ਕਿਛ ਨਾ ਕਿਛ ਹਾਸਲ ਕਰੇ, ਤਾਂ ਕਿ ਸਮਾਜ ਨੂੰ, ਅਗਰ ਇਹ ਬੱਚਾ ਗੁਰੂ ਨਾਨਕ ਦੀ ਕਿਰਪਾ ਹੋਵੇ ਤਾਂ ਇਹ ਸਮਾਜ ਨੂੰ ਕੁਛ ਦੇਣ ਦੇ ਸਕਦਾ ਹੈ, ਜਿਸ ਦੇ ਕਰਕੇ ਇਸ ਵਕਤ ਹਰ ਜਗ੍ਹਾ 'ਤੇ ਸਿੱਖ ਸੁਸਾਇਟੀਆਂ ਜਿਹੜੀਆਂ ਨੇ ਕਾਫੀ, ਜਿਹੜੇ ਬੱਚਿਆਂ ਨੂੰ ਹਰ ਕੋਈ ਕੰਮ ਦੀ ਉਨੀ ਐਡਵਰਟਾਈਜ਼ ਦਿੰਦੇ ਨੇ, IAS ਕਰਨਾ ਕਿਸੇ ਬੱਚੇ ਨੇ, KS ਕਰਨਾ ਕਿਸੇ ਬੱਚੇ ਨੇ, ਜਾਂ ਕੁਛ ਵੀ ਕਰਨਾ ਹੈ, ਮਾਂ ਪਿਓ ਆਪਣੀ ਲਾਈਫ ਦਾ ਸੈਕਰੀਫਾਈਸ ਕਰਕੇ ਵੀ, ਆਪਣੇ ਆਪ ਨੂੰ ਸੰਕੋਚ ਕਰਕੇ ਵੀ, ਘੱਟ ਵੱਧ ਆਪਣੇ ਆਪ ਨੂੰ ਖਾਂਦੇ ਪੀਣ ਦੇ ਲਗਾਉਂਦੇ ਨੇ ਅਤੇ ਬੱਚੇ ਨੂੰ ਪੂਰੀ ਸਹੂਲਤ ਦੀ ਕੋਸ਼ਿਸ਼ ਦੇਣ ਦੀ ਕਰਦੇ ਹਨ
0: ਜੀ।
1: ਇਹ ਮਾਪੇ ਅੱਜ ਕੱਲ੍ਹ ਦੀ ਬੜੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡੇ ਬੱਚੇ ਕਿਸੇ ਨਾ ਕਿਸੇ ਤਰੀਕੇ ਪੜ੍ਹ ਜਾਣ, ਤਾਲੀਮ ਹਾਸਲ ਕਰ ਜਾਣ, ਤਾਂ ਕਿ ਇਹ ਅੱਗੇ ਵੀ ਜਿਹੜਾ ਇਹਨਾਂ ਦਾ ਪਰਿਵਾਰ ਆਏਗਾ ਉਹ ਵੀ ਸੋਹਣੀ ਜੀ ਜ਼ਿੰਦਗੀ ਆਪਣੀ ਬਸਰ ਕਰ ਸਕਣ।
0: ਬਿਲਕੁਲ, ਕਿਉਂਕਿ ਕਮਲਨੈਣ ਸਿੰਘ ਜੀ ਅੱਜ ਦੇ ਮਾਤਾ ਪਿਤਾ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਨ, ਅਤੇ ਅਗਰ ਇਹ ਦਿਨ ਮਨਾਉਣ ਦੀ ਜ਼ਰੂਰਤ ਪੈ ਗਈ ਹੈ ਤਾਂ ਸਾਨੂੰ ਇਹ ਦਿਨ ਜਿਹੜੇ ਹਨ ਫਿਰ ਇਹ ਹਮੇਸ਼ਾ ਮਾਤਾ ਪਿਤਾ ਨੂੰ ਸਮਰਪਿਤ ਕਰਨੇ ਚਾਹੀਦੇ ਹਨ। ਅਤੇ ਜਿਹੜੇ ਸਾਡੇ ਸਰੋਤੇ ਨੇ, ਸਾਡੇ ਸੁਣਨ ਵਾਲੇ, ਉਹਨਾਂ ਤਾਂ ਹੀ ਤੁਸੀਂ ਕੀ ਆਪਣਾ ਮੈਸੇਜ ਜਿਹੜਾ ਹੈ ਦੇਣਾ ਚਾਹੋਗੇ ਇਸ ਦਿਨ ਨੂੰ ਮਨਾਉਣ ਦੇ ਪ੍ਰਤੀ?
1: ਮੇਰਾ ਮੈਸੇਜ ਇਹ ਹੈ
0: ਜੀ,
1: ਸਾਰੇ ਮਾਪਿਆਂ ਨੂੰ ਸੋਹਣੇ ਤਰੀਕੇ ਨਾਲ ਆਪਣੇ ਗੁਜ਼ਾਰੇ ਦੇ ਮੁਤਾਬਕ ਬੱਚਿਆਂ ਨੂੰ ਅੱਗੇ ਚਲਾਓ
0: ਜੀ,
1: ਸੋਹਣੀ ਤਾਲੀਮ ਦਿਓ ਉਹਨਾਂ ਨੂੰ, ਗੁਰੂ ਮਹਾਰਾਜ ਉਹਨਾਂ ਦਾ ਵੀ ਭਲਾ ਕਰੇਗਾ, ਅਤੇ ਫਿਰ ਬੱਚੇ ਜਿਹੜੇ ਹਨ ਸਾਡੇ ਪੜ੍ਹ ਕੇ ਸੋਹਣੀਆਂ ਜਗ੍ਹਾ ਨੌਕਰੀਆਂ ਲੱਗ ਕੇ ਉਹ ਵੀ ਆਪਣੇ ਮਾਪਿਓ ਦੀ ਜਿਹੜੀ ਏਜ ਆਉਂਦੀ ਹੈ, ਬਜ਼ੁਰਗ ਏਜ ਹੁੰਦੀ ਹੈ, ਉਸ ਵਿੱਚ ਬੱਚੇ ਉਹਨਾਂ ਦਾ ਯੋਗਦਾਨ ਦੇਣ, ਬੱਚੇ ਆਪਣੇ ਮਾਪੇ ਦੀ ਇੱਜ਼ਤ ਕਰਨ
0: ਜੀ,
1: ਤਾਂ ਕਿ ਜਿਹੜਾ ਦਿਨ ਮਨਾਉਂਦੇ ਹਾਂ ਅਸੀਂ
0: ਜੀ,
1: ਜਾਂ 2012 ਵਿੱਚ ਇਹ ਦਿਨ ਡਿਕਲੇਅਰ ਹੋਇਆ, ਇਸ ਦਿਨ ਦਾ ਫਾਇਦਾ ਇਹੀ ਮਿਲੇਗਾ ਕਿ ਜਿਹੜਾ ਵੀ ਬੱਚਾ ਹੈ ਉਹ ਘਰ ਦੀ, ਆਪਣੇ ਮਾਂ ਪਿਓ ਦੀ, ਆਪਣੇ ਘਰ ਦੀ, ਆਪਣੇ ਬੱਚਿਆਂ ਦੀ ਦੇਖਭਾਲ ਤਾਂ ਹੀ ਕਰ ਸਕਦਾ ਹੈ ਜਿਹੜੇ ਉਹ ਲਿਖੇ ਪੜ੍ਹਾ ਹੋਵੇਗਾ,
0: ਬਿਲਕੁਲ,
1: ਤਾਂ ਹੀ ਉਸ ਘਰ ਦੀ ਹਰ ਕਿਸੇ ਕੰਮ ਦਾ ਤਰੱਕੀ ਯਾਫਤਾ ਕੰਮ ਬਣਨਗੇ, ਅਤੇ ਉਹ ਆਪਣੇ ਬੱਚਿਆਂ ਨੂੰ ਸੋਹਣੇ ਰਸਤੇ 'ਤੇ ਪਾ ਸਕਦੇ ਹਨ ਔਰ ਆਪਣੇ ਮਾਪਿਆਂ ਦੀ ਇੱਜ਼ਤ ਕਰ ਸਕਦੇ ਹਨ।
0: ਬਹੁਤ ਬਹੁਤ ਧੰਨਵਾਦ ਕਮਲਨੈਣ ਸਿੰਘ ਜੀ ਕਿ ਤੁਸਾਂ ਨੇ ਸੁਨੇਹਾ ਜਿਹੜਾ ਹੈ ਸਾਡੇ ਮਾਤਾ ਪਿਤਾ ਤਾਂ ਹੀ ਪਹੁੰਚਾਇਆ ਹੈ, ਅਤੇ ਤੁਸੀਂ ਅੱਜ ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਉਮੀਦ ਕਰਾਂਗੇ ਕਿ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋਗੇ।
1: ਥੈਂਕ ਯੂ,
0: ਬਹੁਤ ਬਹੁਤ ਧੰਨਵਾਦ ਜੀ,
1: ਧੰਨਵਾਦ।
0: ਅਤੇ ਜਾਂਦੇ ਜਾਂਦੇ ਇਹ ਸਤਰਾਂ ਤੁਹਾਡੇ ਨਜ਼ਰ ਕਰਨਾ ਚਾਹਾਂਗੀ। ਮਾਂ ਦੇ ਦਿਲ ਵਿੱਚ ਪਿਆਰ ਸਮੁੰਦਰ ਜਿਸ ਦਾ ਕੋਈ ਕਿਨਾਰਾ ਨਹੀਂ,

0: ਮਾਂ ਦੇ ਦਿਲ ਵਿੱਚ ਪਿਆਰ ਸਮੁੰਦਰ ਜਿਸਦਾ ਕੋਈ ਕਿਨਾਰਾ ਨਹੀਂ, ਉਸਦੀ ਮਮਤਾ ਅੰਬਰ ਵਰਗੀ ਜਿਸਦਾ ਕੋਈ ਨਜ਼ਾਰਾ ਨਹੀਂ, ਉਸਦੀ ਮਮਤਾ ਅੰਬਰ ਵਰਗੀ ਜਿਸਦਾ ਕੋਈ ਨਜ਼ਾਰਾ ਨਹੀਂ, ਮੇਰੇ ਹਰ ਦੁੱਖ ਨੂੰ ਆਪਣਾ ਕਰਕੇ ਹੱਸ ਕੇ ਗਮ ਸਹਿ ਜਾਂਦੀ ਹੈ। ਰੱਬ ਤੋਂ ਪਹਿਲਾਂ ਮਾਂ ਦਾ ਨਾਮ ਦੁਨੀਆ ਸਾਰੀ ਕਹਿ ਜਾਂਦੀ ਹੈ। ਪਿਓ ਦੀ ਕੁਰਬਾਨੀ, ਪਿਓ ਉਹ ਦਰਖਤ ਹੁੰਦਾ ਹੈ ਜੋ ਧੁੱਪ ਖੁਦ ਸਹਿ ਲੈਂਦਾ ਹੈ, ਪਿਓ ਉਹ ਦਰਖਤ ਹੁੰਦਾ ਹੈ ਜੋ ਧੁੱਪ ਖੁਦ ਸਹਿ ਲੈਂਦਾ ਹੈ, ਆਪਣੇ ਬੱਚਿਆਂ ਦੀ ਖਾਤਰ ਹਰ ਦੁੱਖ ਹੱਸ ਕੇ ਸਹਿ ਲੈਂਦਾ ਹੈ, ਆਪਣੇ ਬੱਚਿਆਂ ਦੀ ਖਾਤਰ ਹਰ ਦੁੱਖ ਹੱਸ ਕੇ ਸਹਿ ਲੈਂਦਾ ਹੈ, ਚੁੱਪ ਰਹਿ ਕੇ ਫਿਕਰ ਕਰਦਾ, ਦਿਲ ਵਿੱਚ ਪਿਆਰ ਲੁਕਾਉਂਦਾ ਹੈ, ਦਿਲ ਵਿੱਚ ਪਿਆਰ ਲੁਕਾਉਂਦਾ ਹੈ, ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਸਾਰੀ ਉਮਰ ਲੰਘਾਉਂਦਾ ਹੈ, ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਸਾਰੀ ਉਮਰ ਲਗਾਉਂਦਾ ਹੈ। ਸਾਥੀਓ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ, ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ, ਆਸੇ ਪਾਸੇ ਸਫਾਈ ਰੱਖੋ, ਖੁਸ਼ ਰਹੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।
1: ਸਮੀਨ, ਆਪ ਪੰਜਾਬੀ ਪ੍ਰੋਗਰਾਮ ਸੁਣ ਰਹੇ ਥੇ। ਪ੍ਰੋਗਰਾਮ ਕੀ ਪ੍ਰੋਡਿਊਸਰ ਹੈ ਸਮੀਨਾ ਸ਼ਾਹ। ਯਾ ਆਕਾਸ਼ਵਾਣੀ ਕਾ ਸ੍ਰੀਨਗਰ ਸਟੇਸ਼ਨ ਹੈ, ਮੀਡੀਅਮ ਵੇਵ ਕੇ ਇਲਾਵਾ FM 103.5 ਮੈਗਾਹਰਟਜ਼ ਪਰ। ਸਮੀਨ, ਸਮਾਪਤ ਕਰੇ ਆਜ ਕਾ ਗੋਜਰ ਪ੍ਰੋਗਰਾਮ ਇਸ ਵਕਫੇ ਕੇ ਬਾਅਦ।
2: ਕਮਰਸ਼ਲ ਬ੍ਰਾਡਕਾਸਟਿੰਗ ਸਰਵਿਸ ਸ੍ਰੀਨਗਰ, ਆਵਾਜ਼ ਜੋ ਆਪਕੇ ਕਾਰੋਬਾਰ ਕੋ ਏਕ ਨਈ ਉਡਾਨ ਦੇ। ਕਿਆ ਆਪ ਚਾਹਤੇ ਹੈ ਕਿ ਆਪਕੀ ਸੋਚ, ਆਪਕਾ ਕਾਰੋਬਾਰ ਹਰ ਦਿਲ ਮੇ ਜਗ੍ਹਾ ਬਣਾਏ? ਤੋ ਦੇਰ ਕਿਸ ਬਾਤ ਕੀ, ਰਾਬਿਤਾ ਕਰੇ ਕਮਰਸ਼ਲ ਬ੍ਰਾਡਕਾਸਟਿੰਗ ਸਰਵਿਸ ਸ੍ਰੀਨਗਰ ਕੇ ਸਾਥ, ਔਰ ਆਪਣੇ ਬਿਜ਼ਨਸ ਕੋ ਦੀਜੀਏ ਏਕ ਨਈ ਉਡਾਨ, ਏਕ ਨਈ ਪਹਿਚਾਨ।

ਗੀਤ ਸੁਣਨ ਵਾਸਤੇ ਗੋਜਰੀ ਮਾਂ ਚਿੱਠੀ ਲਗਨ ਲਿਖਣ ਲਗਾ। ਇਸ ਦਰਿਆ ਇੱਕ ਤਾਂ ਲਿਖਣ ਕੋ ਸ਼ੌਕ ਬਣ ਤੋ ਗਿਓ, ਦੂਜੇ ਪ੍ਰੋਗਰਾਮ ਪੇਸ਼ ਕਰਨ ਵਾਲਾ ਅਤੇ ਸਾਮੀਨ ਵਿਚਕਾਰ ਇੱਕ ਨੋਂ ਰਿਸ਼ਤੋ ਇੱਕ ਤਾਲਮੇਲ ਬਣਿਓ ਜੋ ਅੱਜ ਤੱਕ ਜਾ ਰਿਹਾ। ਸ਼ੁਰੂ ਮਾਂ ਮੁਹੰਮਦ ਹੁਸੈਨ ਮਿਰਾਸੀ ਜਿਸਾ ਲੋਕ ਫਨਕਾਰਾਂ ਨੇ ਲੋਕ ਮੌਸੀਕੀ ਮੁਤਾਰਫ ਕਰਾਈ, ਉਹਨਾਂ ਦੇਖ ਕੇ ਇੱਕ ਤੋਂ ਬਾਅਦ ਇੱਕ ਫਨਕਾਰਾਂ ਕੀ ਲਾਈਨ ਲੱਗ ਗਈ। ਇਨ ਫਨਕਾਰਾਂ ਨੇ ਲੋਕ ਗੀਤਾਂ ਦੇ ਨਾਲ ਨਾਲ ਸ਼ਾਇਰਾਂ ਕਾ ਲਿਖਿਆ ਵਾ ਗੀਤ, ਗਜ਼ਲ ਅਤੇ ਸੈਰਫੀ ਵੀ ਰਿਕਾਰਡ ਕਰਾਈ। ਸ੍ਰੀਨਗਰ ਕਾ ਗੋਜਰੀ ਪ੍ਰੋਗਰਾਮ ਨੇ ਇਤਨਾ ਸਾਲਾਂ ਕੋ ਸਫ਼ਰ ਮਾਂ ਕਸ਼ਮੀਰ ਕੀ ਹਰ ਗੁਜਰ ਬਸਤੀ ਕੀ ਆਪ ਬੀਤੀ ਜਗ ਨਾ ਸੁਣਾਈ ਹੈ। ਕੋਈ ਵੀ ਮੌਸਮ ਹੋਵੇ, ਕਿਸਾ ਵੀ ਹਾਲਾਤ ਵੇ, ਗੋਜਰੀ ਪ੍ਰੋਗਰਾਮ ਹਰ ਨੁਮਾਇਸ਼ਾਂ ਆਪਣੀ ਸਦਾਬਹਾਰ ਸਿਗਨੇਚਰ ਟਿਊਨ ਨਾਲ ਸੁਣਨ ਵਾਲਾਂ ਕੇ ਕੰਨੇ ਮੌਸੀਕੀ ਕੀ ਰਸ ਘੋਲ ਤੋ ਰਿਹਾ ਹੈ। ਸਾਮੀਨ, ਰੇਡੀਓ ਨਸ਼ਰਿਆਤ ਮਾਜ਼ੀ ਮਾਂ ਸਮਾਜੀ ਅਤੇ ਤਾਲੀਮੀ ਬੇਦਾਰੀ ਕੋ ਵਾਹਿਦ ਜ਼ਰੀਓ ਰਹੀ ਅਤੇ ਅੱਜ 21ਵੀਂ ਸਦੀ ਮਾਂ ਵੀ ਇਸਕਾ ਰੋਲ ਨਾ ਭੁਲਾਇਓ ਨਹੀਂ ਜਾ ਸਕਤੋ। ਰੇਡੀਓ ਕੀ ਆਮ ਆਦਮੀ ਤੱਕ ਪਹੁੰਚਣਾ, ਦੇਖਤਾ ਇਸ ਨਾ ਟੀਵੀ ਅਤੇ ਸਾਰਾ ਜ਼ਰਾਇਆ ਅਬਲਾਗ ਕੋ ਬੜੋ ਪਾਈ ਵੀ ਕਿਉਂ ਜਾਏ। ਸਾਮੀਨ, ਰੇਡੀਓ ਨੇ ਹਰ ਸ਼ੋਭਾ ਜ਼ਿੰਦਗੀ ਅਤੇ ਮੁਤਲਕ ਪ੍ਰੋਗਰਾਮ ਪੇਸ਼ ਕੀਆ ਹੈ। ਇਸ ਮਕਸਦ ਵਾਸਤੇ ਕੁਝ ਸਿਲਸਿਲਾਵਾਰ ਪ੍ਰੋਗਰਾਮ ਤਰਤੀਬ ਦਿੱਤਾ ਗਿਆ, ਜਿਨ ਵਿੱਚੋਂ ਕੁਝ ਇੱਕ ਮੁਖਤਸਰ ਜ਼ਿਕਰ ਯੋ ਇਸ ਤਰ੍ਹਾਂ ਹੈ। ਯਾ ਬਸਤੀ ਯਾ ਲੋਕ, ਗ੍ਰਾਮ ਬਸਤੀ ਮਾਂ ਮੌਕਾ ਪਰ ਰਿਕਾਰਡ ਕੀ ਉਹ ਪ੍ਰੋਗਰਾਮ ਅਜੇ ਵੀ ਯਾਦ ਹੈ। ਬਜ਼ੁਰਗ ਲੋਕਾਂ ਕੀ ਜ਼ਬਾਨੀ, ਬਚਪਨ ਜਵਾਨੀ ਅਤੇ ਬਲੂਮਾਂ ਕਾ ਕਿੱਸਾ ਅਤੇ ਵਾਕਿਆਤ, ਮਿੱਠਾ ਬੋਲ, ਆਲਮਾਂ ਕੀ ਜ਼ਬਾਨੀ, ਇਸਲਾਮੀ ਤਾਲੀਮਾਤ ਪਰ ਮਬਨੀ ਪ੍ਰੋਗਰਾਮ ਹਿਕਮਤ ਕਾ ਮੋਤੀ, ਮੁਫੱਕਰਾਂ ਦਾਨਿਸ਼ਵਰਾਂ ਅਤੇ ਅਜ਼ੀਮ ਸ਼ਖਸੀਅਤ ਕਾ ਕੋਲ, ਇੱਕ ਵਾਲੇ ਜ਼ਰੀਂ ਅਤੇ ਦਿਲ ਲਗਤੀ ਗੱਲ, ਗੀਤਾਂ ਭਰੀ ਕਹਾਣੀ, ਐਸੀ ਕਹਾਣੀ ਜਿਸਮਾਂ ਗੀਤ ਵੀ ਸ਼ਾਮਿਲ ਹੋਵੇ, ਕਲਾਮ ਸ਼ਾਇਰ, ਸ਼ਾਇਰ ਕੋ ਕਲਾਮ, ਇਸੀ ਕੀ ਜ਼ਬਾਨੀ, ਮੇਰੋ ਅਦਬੀ ਸਫ਼ਰ, ਅਦੀਬਾਂ ਅਤੇ ਸ਼ਾਇਰਾਂ ਕੋ ਇਨਕਾ ਹਾਲਾਤ ਜ਼ਿੰਦਗੀ ਅਤੇ ਅਦਬੀ ਸਫ਼ਰ ਬਾਰੇ ਇੰਟਰਵਿਊ, ਮੁਲਾਕਾਤ, ਅਹਿਮ ਸ਼ਖਸੀਅਤ ਨਾਲ ਗੱਲਬਾਤ, ਮੁਲਾਕਾਤ ਇੱਕ ਫਨਕਾਰ ਨਾਲ, ਸਦਾਕਾਰਾਂ ਨਾਲ ਮੁਲਾਕਾਤ ਅਤੇ ਇਨਕਾ ਗਾਇਆ ਵਾ ਗੀਤ, ਫੁਲਖੇਲੀ, ਬੱਚਿਆਂ ਵਾਸਤੇ ਪ੍ਰੋਗਰਾਮ, ਬੱਚਿਆਂ ਨਾਲ ਮੁਲਾਕਾਤ, ਫੁਲਵਾੜੀ, ਆਮ ਮਲੂਮਾਤ ਕੋ ਪ੍ਰੋਗਰਾਮ, ਸੁਖਿਆ ਕਰ, ਘਰ ਕ੍ਰਿਸਤੀ ਅਤੇ ਮੁਤਲਕ ਪ੍ਰੋਗਰਾਮ, ਮਾਰਾ ਨੌਜਵਾਨ, ਨੌਜਵਾਨਾਂ ਕੀ ਸਰਗਰਮੀਆਂ ਅਤੇ ਮੁਤਲਕ ਪ੍ਰੋਗਰਾਮ, ਰੇਡੀਓ ਰਿਪੋਰਟ, ਕਿਸੇ ਅਹਿਮ ਵਾਕਿਆ ਜਾਂ ਤਕਰੀਬ ਕੋ ਅਹਿਵਾਲ, ਗੱਲਬਾਤ, ਕਿਸੇ ਮੌਜੂ ਪਰ ਤਹਿਰੀਰ ਕੀ ਉਹ ਮਜ਼ਮੂਨ, ਰੋਜ਼ਾਨਾ ਕਾ ਪ੍ਰੋਗਰਾਮਾਂ ਮਾਂ ਇੱਕ ਮੁਸਤਕਿਲ ਸਿਲਸਿਲੋ ਹੈ। ਰੇਡੀਓ ਅਦਬੀ ਮੈਗਜ਼ੀਨ ਪੇਂਗ ਸਾਲ 2011-12 ਮਾਂ ਪ੍ਰੋਡਿਊਸਰ ਨਰਿੰਦਰਪਾਲ ਸਿੰਘ ਕਾ ਵਕਤ ਮਾਂ ਇਸ ਨਾਂ ਕੁਝ ਅਦਬੀ ਸ਼ੁਮਾਰਾ ਇਸਕਾ ਪੇਸ਼ ਕੀਆ, ਪਰ ਹਾਲਾਤ ਕੀ ਖਰਾਬੀ ਨਾਲ ਪੇਂਗ ਰੇਡੀਓ ਮੈਗਜ਼ੀਨ ਚੱਲ ਨਹੀਂ ਸਕਿਓ ਔਰ ਬਾਕੀ ਅਦਬੀ ਪ੍ਰੋਗਰਾਮਾਂ ਕਾ ਸਿਲਸਿਲਾ ਮੁਸਲਸਲ ਹੁੰਦਾ ਰਿਹਾ। ਸਾਮੀਨ, ਅੱਗੇ ਨਗਮੋ ਸੁਣ ਲਿਆ।